ਜੀਅੜਾਗਨ ਬਰਾਬਰ ਤਪੈ ਭੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇਸਾਹੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

0: नानक होसी भी सच सोचै सोच न होवई जे सोची लख वार ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ
1: ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ
0: ਜਿਆਰਾ ਹੋਈ ਹੈ ਕਬ ਕੂੜੈ ਟੁੱਟੈ ਪਾਲ
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ
0: ਹੈ ਹੁਕਮੈ ਅੰਦਰ ਸਾਹਿਬ ਕੋ ਬਾਹਰ ਹੁਕਮ ਨਾ ਕੋਈ
1: ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ
0: ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸਾਨ
1: ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ
0: ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ
1: ਗਾਵੈ ਕੋ ਜਾਵੈ ਦੂਰ ਗਾਵੈ ਕੋ ਵੇਖੈ ਹਾਦਰਾ
0: ਹੱਥ ਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ

0: ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ
1: ਵਡਿਆਈ
0: ਆਵੇ ਕੱਪੜਾ ਨਦਰੀ ਮੋਖ ਦੁਆਰ
1: ਨਾਨਕ

0: ਸੁਣੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਈ
1: ਗੁਰਮੁਖ ਨਾਦੰਗ ਗੁਰਮੁਖ ਵੇਦੰਗ ਗੁਰਮੁਖ ਰਹਾ ਸਮਾਈ
0: ਸਰ ਗੁਰ ਗੋਰਖ ਵਰਮਾ ਗੁਰ ਪਾਰਵਤੀ ਮਾਈ
1: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ
0: ਜਾਈ ਗੁਰਮੁਖ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਤੀਰਥ ਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ
0: ਸਰ ਠੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਈ
1: ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ
0: ਗੁਰਮੁਖ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ
1: ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ
0: ਖੜਾਵੇ ਜਾਣੀ ਨਾਲ ਚੱਲੇ।

0: ਤੁਸੀਂ ਦੋਸਤ ਰੇ
1: ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ
0: ਜਿਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਏ ਕਰੇ
1: ਸੁਣਿਆ ਸਹਿਤ ਪੀਰ ਸੁਰਨਾ ਸੁਣਿਆ ਧਰ ਧਵਲ ਆਕਾਸ਼
0: ਸੁਣੈ ਦੀਪ ਲੋ ਪਾਤਾਲ ਸੁਣੈ ਪੋਹੇ ਨ ਸਕੈ ਕਾਲ
1: ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
0: ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਣ ਮੰਦ
1: ਜੋਗ ਜੋਗ ਤਨ ਭੇ ਸੁਣੈ ਸ਼ਾਸ ਸਿਮਰਤ ਵੇਦ
0: ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ
1: ਸਤਸੰਦੋ ਗਿਆਨ ਸੁਣਿਆ ਸਦਕਾ ਇਸ਼ਨਾਨ
0: ਸੁਣੈ ਪੜ ਪੜ ਪਾਵਹਿ ਮਾਨ ਸੁਣੈ ਲਾਗੇ ਸਹਿਜ ਧਿਆਨ
1: ਭਗਤਾਂ ਸਦਾ ਵਿਗਾਸ

0: ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ
1: ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ
0: ਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਸੰਖ ਦਾਤਾਰ
1: ਸੰਖ ਸੂਰ

0: ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ
1: ਕੋਏ। ਰਾਤੀ ਰੁੱਤੀ ਜਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ,
0: ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀਵ ਜੁਗਤ ਕੇ

0: ਕੱਚ ਪਕਾਈ ਉਥੇ ਪਾਏ ਨਾਨਕ ਗਿਆ ਜਾਪੇ ਜਾਏ
1: ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ
0: ਕੀਤੇ ਪਵਨ ਪਾਣੀ ਵੈ ਸੰਤਰ ਕੀਤੇ ਕਾਨ ਮਹੇਸ਼
1: ਘਾੜਤ ਘੜੀ।

0: ਸਾਦਗੀ ਬਾਣੀ ਰੂਪ ਤਥਾ ਘਰ ਘੜੀਏ ਬਹੁਤ ਅਨੂਪ
1: ਸਾਹੀਆ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੇ ਪਿਛੇ ਪੁਛਤਾਏ
0: ਘੜੀਏ ਸੁਰਤ ਮਾਤ ਮਨ ਬੁੱਧ ਤਥੈ ਘੜੀਏ ਸੁਰਾਂ ਸਦਾ ਕੀ ਸੁਧ
1: ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ
0: ਜੋਤ ਮਹਾਂਬਲ ਸੂਰਤ ਨਮੈ।

0: ਸਤਿਗੁਰ ਪ੍ਰਸਾਦੁ ਜਾਪੁ ਸ੍ਰੀ ਮੁਖ ਵਾਕ ਪਾਤਸ਼ਾਹ ਦਸਵੀਂ ਛਪੈ ਸੰਤੋ ਪ੍ਰਸਾਦੁ ਚੱਕਰ ਚਿਹਨ ਵਰਨ ਜਾ ਤਰ ਪਾਤ ਨਹਿੰਜੇ
1: ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਕਾਲ
0: ਮੂਰਤਾਂ ਪਉ ਪ੍ਰਕਾਸ਼ ਮਿਤੋ ਜਿ ਕਹਿ ਜੈ
1: ਕੋਟ ਇੰਦ੍ਰ ਇੰਦ੍ਰਾਣ ਸਾਹੂ ਸਾਹਣ ਗਣੀਜੈ
0: ਸੁਰ ਨਾਰਿ ਸੁਰ ਨੇਤ ਨੇਤ ਬੰਤਰਨ ਕਹਿਤ
1: ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਨਤ ਸਮਤ ਭੁਜੰਗ ਪ੍ਰਿਆਤ ਛੰਦ
0: ਨਮਸਤੁ ਅਕਾਲੇ ਨਮਸਤੁ ਕਿਰਪਾਲੇ ਨਮਸਤੁ ਰੂਪੇ ਨਮਸਤੁ ਅਨੂਪੇ
1: ਨਮਸਤੰਗਾ
0: ਪੇਖੇ ਨਮਸਤੰਗਾ ਲਿਖੇ ਨਮਸਤੰਗਾ ਕਾਏ ਨਮਸਤੰਗਾ ਜਾਏ
1: ਨਮਸਤੰਗਾ
0: ਜੀਤੇ ਨਮਸਤੰਗਾ ਪੀਤੇ ਨਮਸਤੰਗਾ ਵਾਹੇ ਨਮਸਤੰਗਾ ਟਾਹੇ
1: ਨਮਸਤੰਗਾ ਨੀਲੇ ਨਮਸਤੰਗਾ
0: ਨਾਦੇ ਨਮਸਤੰਗਾ ਛੇਦੇ ਨਮਸਤੰਗਾ ਗਾਦੇ ਨਮਸਤੰਗਾ ਪਾਰੇ
1: ਨਮਸਤੰਗ ਸੋ ਏਕੈ ਨਮਸਤੰਗਾ ਨੇਕੈ ਨਮਸਤੰਗਾ ਭੂਤੇ
0: ਨਮਸਤੰਗਾ ਜੁਪੇ ਨਮਸਤੰਗਾ ਭੂਤੇ ਨਮਸਤੰਗਾ ਲੋਕੇ ਨਮਸਤੰਗਾ ਸੋਕੇ ਨਮਸਤੰਗਾ ਬਾਹੇ ਨਮਸਤੰਗਾ ਸਰਗੇ ਨਮਸਤੰਗਾ ਮੀਨ ਨਮਸਤੰਗਾ ਜਲਾਸਰੀ ਨਮਸਤੰਗਾ ਨਮਸਤੰਗਾ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ
1: ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ
0: ਨਮਸਤ ਦੇਵੈ ਨਮਸਤੰਗਾ ਭੇਵੈ ਨਮਸਤੰਗਾ ਜਨਮੇ ਨਮਸਤੰਗ ਸੁਭਨਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ

0: ਬਣਾਨੇ ਕਲਾਂ ਕੀ ਸਰੂਪੇ ਨਮੋ ਰਾਜ ਰਾਜੇਸ਼ਵਰੰ ਪਰਮ ਰੂਪੇ
1: ਨਮੋ ਜੋਗ ਜਗੇਸ਼ਵਰੰ ਪਰਮ ਸਿੱਧੇ ਨਮੋ ਰਾਜ ਰਜੇਸ਼ਵਰੰ ਪਰਮ ਬ੍ਰਿਧੇ
0: ਨਮੋ ਸ਼ਾਸਤਰ ਪਾਣੀ ਨਮੋ ਅਸਤਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
1: ਅਪੇਖੀ ਅਪਰਮੀ ਅਭੋਗੀ ਅਭੁਗਦੇ ਨਮੋ ਜੋਗ ਜਗੇਸ਼

0: ਨਮੋ ਮਨ ਨਮੋ ਰੋਗ ਰੋਗੇ ਨਮਸਤੰ ਸ਼ਨਾਨੇ
1: ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰਗ
0: ਸਦਾ ਸਚਦਾਨੰਦ ਸਰੰਗ ਪਰਨਾਸੀ ਨੂੰ ਉਪੇ ਰੂਪੇ ਸਮਸਤਲ ਨਿਵਾਸੀ
1: ਸਦਾ ਸਿੱਧਦਾ ਬੁੱਧਦਾ ਬ੍ਰਿਧ ਕਰਤਾ ਅਦੋ ਉਰਧਰ ਧੰਗ ਅਕੰਗ ਉਗ ਹਰਤਾ
0: ਪਰਮ ਪਰਮੇਸ਼ਵਰ ਪੁਰਸ਼ ਪਾਲੰ ਸਦਾ ਸਰਬਦਾ ਸਦਾਤਾ ਦਿਆਲੰ
1: ਅਸ਼ੇਦੀ ਅਪੇ

0: ਵਾਧੇ
1: ਨੰਦੀ ਸਰੂਪੇ ਨੋ ਸਰ ਮਾਨਿ ਸਮਸਤ ਨਿਧਾਨੇ
0: ਨਮਸਤੰਗ ਨਿਰਦਾਤੇ ਨਮਸਤੰਗ ਪਰਮਾਤੇ ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਕਾਲੀ ਨਮਸਤੰਗ ਪਾਲ ਨਮ ਸਰਬ ਦੇਸੇ ਨੋ ਸਰ ਭੇਸੇ
0: ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ
1: ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ
0: ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ
1: ਨਮੋ ਗਿਆਨ ਨਮੋ ਪਰਮ ਦਾਨ ਨਮੋ ਸਰਬ ਮੰਤਰ ਨਮੋ ਸਰਬ ਜੰਤਰੰਗ
0: ਨਮੋ ਸਰਬ ਦ੍ਰਿਸੰਗ ਨਮੋ ਸਰਬ ਕ੍ਰਿਸੰਗ ਨਮੋ ਸਰਬ ਰੰਗੇ ਤ੍ਰਿਪੰਗੀ ਅਨੰਗੇ
1: ਨਮੋ ਜੀਵੰ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸਜੇ
0: ਕਿਰਪਾਲੰਗ ਸਰੂਪੇ ਕੋ ਕਰਮੰਗ ਪ੍ਰਣਾਸੀ ਸਦਾ ਸਰਬਦਾ ਹਿਰਦ ਸਿਦੰਗ ਨਿਵਾਸੀ ਚਰਪਟ ਸ਼ੰਤ ਵੈ ਪ੍ਰਸਾਦ
1: ਅੰਮ੍ਰਿਤ ਕਰਮੇ ਅੰਬਰ ਧਰਮੇ ਖਲ ਜੋਗੇ ਚਲ ਭੋਗੇ
0: ਅਚਲ ਰਾਜੇ ਅਟਲ ਸਾਜੇ ਅਖਲ ਧਰਮੰਗ ਲਖ ਕਰਮੰਗ
1: ਸਰਵੰਗ ਦਾਤਾ ਸਰਵੰਗ ਗਿਆਤਾ ਸਰਵੰਗ ਭਾਨੇ ਸਰਵੰਗ ਮਾਨੇ
0: ਸਰਵੰਗ ਪ੍ਰਾਣੰਗ ਸਰਵੰਗ ਤ੍ਰਾਣੰਗ ਸਰਵੰਗ ਭੁਗਤਾ ਸਰਵੰਗ ਜੁਗਤਾ
1: ਸਰਵੰਗ ਦੇਵੰ ਸਰਵੰਗ ਭੇਵੰ ਸਰਵੰਗ ਕਾਲੇ ਸਰਵੰਗ ਪਾਲੇ
0: ਪ੍ਰਵਾਲ ਸ਼ੰਤ ਵੈ ਪ੍ਰਸਾਦ
1: ਆਦ ਰੂਪ ਨਾਦ ਮੂਰ ਜੋਨ ਪੁਰਖ ਅਪਾਰ
0: ਸਰਵ ਮਾਤਰ ਮਾਨ ਦੇਵ ਭੇਵ ਆਦ ਉਦਾਰ
1: ਸਰਵ ਬਾਲਕ ਸਰਵ ਕਾਲਕ ਸਰਵ ਕੋਪਨ ਕਾਲ
0: ਜਿਤਰ ਤਤਰ ਬਿਰਾਜਹੀ ਅਵਦੂਤ ਰੂਪ ਪ੍ਰਸਾਦ
1: ਨਾ ਜਾਤ ਜਾ ਕਰੂ ਪ੍ਰੰਗ ਨਾ ਰੇਖ
0: ਆਦ ਪੁਰਖ ਉਦਾਰ ਮੂਰਤ

0: ਸਾਧ ਮੂਰਤ ਥਾ ਪਿਓ ਸਭੇ ਜੈ ਥਾਪ
1: ਰੂਪਣੀਤ ਮੂਰਤ ਪੂਰਨ ਪੁਰਖ ਪਾਰ
0: ਸਰਬ ਰਚਿਓ ਸਿਯੰਬਵ ਗਾਇਣ ਭੰਜਨ ਹਾਰ
1: ਕਲਾ ਸੰਜੋਗਤ ਕਾਲ ਪੁਰਖ ਦੇਸ
0: ਧਰਮ ਧਾਮ ਸੋ ਪਰਮ ਰਹਿਤ ਪੂਜਿਆ ਲਖ ਭੇਸ
1: ਅੰਗਰਾਗ ਨ ਰੰਗ ਜਾ ਕੈ ਜਾਤ ਪਾਤਨ ਨਾਮ
0: ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
1: ਭੂਮਿਕਾ ਨੁਸਤ ਦੇਖ ਪੁਰਖ ਅਵਧੂਤ
0: ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ
1: ਭਾਗ ਨਾਥ ਮੇਕ ਪੁਰਖ ਪਾਰ
0: ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਪਾਰ
1: ਹੰਤਾ ਸਰਬ ਹੰਤਾ ਸਰਬ ਤੇਨ ਭੇਖ
0: ਸਰਬ ਸ਼ਾਸਤਰ ਨਾ ਜਾਣੀਏ ਜੈ ਰੂਪ ਰੰਗ ਅਰ ਰੇਖ
1: ਪਰਮ ਵੀਰ ਪ੍ਰਾਨ ਜਾ ਕੇ ਨਿਤ ਭਗਤ ਨਿਤ
0: ਓਟ ਸਿਮਰਤ ਪ੍ਰਾਨ

0: ਧਰਮ ਤੋਂ ਜਾ ਕੇ ਆ ਸੁਖ ਵਰਨ ਕੇ ਸਰਵਾ ਭਰਨ
1: ਜਗਤਨ ਕ੍ਰਿਤੀ ਹੈ ਕੇ ਸ਼ਤਰੰਗ ਸ਼ਤਰੀ ਹੈ ਕੇ।

0: ਦਰਭੰਗੀ ਦਰਗਾਮੇ
1: ਦਰਵਾਦੇ ਗੰਜੇ ਅਗਾਦੇ ਸੁਭੰ ਸਰਭਾਗੇ ਸਰਬ ਅਨੁਰਾਗੀ
0: ਨਿਰਭੁਕਤ ਸਰੂਪ ਹੈ ਛਿਜ ਹੈ ਛੂਤ ਹੈ ਕੇ ਨਰਕੰਗ ਪਰਨਾਸ ਹੈ ਪ੍ਰਿਥੀ ਔਰ ਪਰਵਾਸ ਹੈ
1: ਭਵਨ ਸਦਾ ਵੰਗ ਸਦਾ ਭੋਗ ਸਰੂਪ ਪ੍ਰਜਗਤ ਅਨੂਪ
0: ਨਿਰਭੁਕਤ ਸਦਾ ਹੈ ਵਿਭੁਕਤ ਪ੍ਰਵਾਹ ਹੈ।

0: ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ
1: ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਜੁਗਤਾ ਸਰਬੰਗ ਮੁਕਤਾ
0: ਸਾਵਲ ਸ਼ੰਤ ਵੈ ਪ੍ਰਸਾਦ
1: ਨਾਨਕ ਨਾਸਿ ਸਦਾ ਪ੍ਰਕਾਸ਼ ਅਨੰਗ ਸਰੂਪੇ ਭਾਂਗੰਗ ਬਭੂਤੇ
0: ਪਰਮਾਤੰਗ ਪਰਮਾਥੇ ਸਦਾ ਸਰਬ ਸਾਥੇ ਅਗਾਧ ਸਰੂਪੇ ਨਿਰਵਾਦ ਬਭੂਤੇ
1: ਨਾਮੇ ਤ੍ਰਭੰਗੀ ਤ੍ਰਕਾਮ ਨਿਰਭਾ ਨਿਰਭੰਗੀ ਸਰੂਪੇ

0: ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰੀਮ ਹੈ
1: ਜੀ ਦਿਹਾਂਦਾ ਕੇ ਰਾਜ ਕਰਹਿੰਦਾ ਕਰੀਮ ਕਮਾਲ ਹੈ ਕੁਸਨਲ ਜਮਾਲ ਹੈ
0: ਗਨੀਮ ਲਖਰਾਜ ਹੈ ਗਰੀਬ ਅਲ ਨਿਵਾਜ ਹੈ ਹਰੀਫ ਅਲ ਸ਼ਿਕਨ ਹੈ ਹਰਾਸ ਅਲ ਫਿਕਨ ਹੈ
1: ਪ੍ਰਣਾਸ ਸਮਸਤ ਨਿਵਾਸ ਸੰਗਨ ਗਨੀਮ ਰਜਾ ਕਰੀਮ ਹੈ
0: ਸਮਸਤ ਜਬਾ ਹੈ ਕੇ ਸਾਹਿਬ ਕਿਰਾ ਹੈ ਕੇ ਨਰਕੰਗ ਪੰਡਾਸ ਹੈ ਬੈਸਤ ਅਲ ਨਿਵਾਸ ਹੈ
1: ਸਰਬਲ ਗਵਾਨ ਮੇ ਸਰਵਾਨ ਤਮਾਮ ਤੁਮੀ ਜੈ ਸਮਸਤ ਅਲ ਅਜੀਜ ਹੈ
0: ਪਰਮ ਪਰਮੀਸ ਹੈ ਸਮਸਤ ਅਲ ਅਦੀਸ ਹੈ ਦੇਸ ਅਲ ਲੇਖ ਹੈ ਹਮੇਸ ਅਲ ਪੇਖ ਹੈ
1: ਜਮਾਮੀ ਕੋਲੀ ਮੈਂ ਕਰੀਮ ਅਲ ਕਮਾਲ ਹੈ ਕੇ ਜੁਰਤ ਜਮਾਲ ਹੈ
0: ਕੇ ਅਜਲੰਗ ਪ੍ਰਕਾਸ਼ ਹੈ ਕੇ ਮਿਤੋ ਸਬਾਸ ਹੈ ਕੇ ਅਜਬ ਸਰੂਪ ਹੈ ਕੇ ਮਿਤੋ ਬਹੁਤ ਹੈ ਮਿਤੋ
1: ਬਸਾਂ ਕੇ ਆਤਮ ਪ੍ਰਭਾਂ ਕੇ ਚੱਲੰਗ ਨੰਗ ਕੇ ਮਿਤੋ ਅਭੰਗ ਹੈ
0: ਮਦ ਭਾਰ ਸ਼ੰਤ ਵੈ ਪ੍ਰਸਾਦ
1: ਮਨ ਪ੍ਰਣਾ ਗੁਣ ਗਾਨ ਮਦਾ ਮਰ ਬਰੰਗਾ

0: ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾ ਪ੍ਰਸਾਦ ਸਈਏ ਪਾਤਸ਼ਾਹੀ ਦਸਵੀਂ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਹੋ, ਮਤ ਕਹੋ ਨਾ ਦੇਖੀਏ ਤੇ ਪ੍ਰਾਣ ਪਤੀ ਕੇ
1: ਭਗਵਾਨ ਕੀ ਪਾਇ ਕਿਰਪਾ ਹੂਤੇ।
0: ਮਾਤੇ ਮਤੰਗ ਜਰੇ ਜਰ ਸੰਗਾ ਨੂ ਤੁਰੰਗ ਸਵੰਗ ਸਵਾਰੇ
1: ਤੁਰੰਗ ਕੁਰੰਗ ਸਕੂਦਤ ਪੌਣ ਕੇ ਗੌਨ ਕੋ ਜਾਤ ਨਿਵਾਰੇ
0: ਹਰੀ ਭੁਜਾਨ ਕੇ ਭੂ ਭਲੀ ਬਿਦਨਿਆ ਵਸੀਸ ਨਾ ਜਾਤ ਵਿਚਾਰੇ ਗੀਤ ਫਿਰੇ ਸਭ ਦੇਸ ਦਿਸਾਨ ਕੋ ਬਾਜ ਢੋਲ ਮਿਰਦੰਗ ਨੰਗਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀ ਜਾਤ ਵਿਚਾਰੇ
1: ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦਿਆ ਦਮਦਾਨ ਸੁਸੰਜਮ ਨੇ ਮਨੇਕ ਬਸੇਖ ਕੌਣ ਆਹਾਰ ਜਤੀ ਜਤ ਧਾਰ ਸਵੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ
0: ਸੁਧ ਸੁਪਾਹ ਦ੍ਰੰਤ ਦੁਬਾਹ ਸੁਸਾਸਨ ਅੰਦਰ ਜਾ।

0: ਵਿਚਾਰੇ ਸਾਰ ਕੀ ਤਾਰ ਪਛਈਆ
1: ਤੋਰਤ ਦੇਸ ਮਲਿੰਦ ਬਵਾਸਨ ਮਾਤੇ ਕ ਜਾਨ ਕੇ ਮਾਨ ਮਲਈਆ
0: ਗਾੜੇ ਗੜਾਣ ਕੋ ਤੋੜ ਨਹਾਰ ਸੋ ਬਾਤਨ ਹੀ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਨੇਕ ਸੋ ਏਕ ਦੇਵਈਆ
0: ਦਾਨਵ ਦੇਵ ਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ
0: ਉਨ ਪ੍ਰਤਾਪਨ ਬਾੜ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ
1: ਸਾਧ ਸਮੂਹ ਪਰ ਸੰਜ ਫਿਰੈ ਜਗ ਸਤਰ ਸਵੈ ਅਵਲੋਕ ਛਪੈਂਗੇ
0: ਮਾਨਵ ਇੰਦਰ ਜਿੰਦਰ ਨਰਾਤ ਜੋਨ ਤਰ ਲੋਕ ਕੋ ਰਾਜ ਕਰੇਂਗੇ
1: ਕੋਟਿ ਸਨਾਨ ਗਜਾਜਕ ਦਾਨ ਨੇਕ ਸੁਵੰਬਰ ਸਾਜ ਭਰੇਂਗੇ
0: ਬ੍ਰਹਮ ਹੇ ਸਰਵਿਸੰ ਸਚੀ ਪਤੰਤ ਫਸੇ ਜਮ ਫਾਸ ਭਰੇਂਗੇ
1: ਜੇ ਨਾ ਸਿਰ ਪਤ ਕੇ ਪ੍ਰਸ ਹੈ

0: ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਬੀਰ ਬਾਚ ਬੇਨਤੀ ਚਾਉ ਭਾਈ ਪਾਤਸ਼ਾਹੀ ਦਸਵੀਂ ਅਮਰੀ ਕਰੋ ਆਦਿ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਅਮਰੇ ਦੁਸ਼ਟ ਸਭੈ ਤੁਮ ਕਾਵੋ ਆਪਾਦ ਮੋਏ ਬਚਾਵੋ
1: ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ
0: ਮੋਰ ਅੱਛਾ ਨਿਜ ਕਰਦੈ ਕਰੀਐ ਸਭੈ ਰਣ ਕੋ ਆਸ ਸੰਗਰਿਐ ਮੈਂ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉ ਸਤੁਮ ਤੇ ਪਾਉ
1: ਸੇਵਕ ਸਿੱਖ ਹਮਾਰੇ ਤਾਰੀਏ ਹੈ ਚੁਨ ਚੁਨ ਸਤਰ ਹਮਾਰੇ ਮਾਰੀਏ ਹੈ
0: ਆਪ ਆਦੈ ਮੁਝੇ ਉਭਰਿਆ ਮਰਨ ਕਾਲ ਕਾ ਤ੍ਰਾਸ ਨਵਰਿਆ
1: ਜੋ ਸਦਾ ਹਮਾਰੇ ਪਛਾ ਸਿਰਿਆ ਸੁਜੋ ਕਰਿਓ ਰੱਛਾ
0: ਰਾਖ ਲਿਓ ਮੋਇ ਰਾਖਣ ਹਾਰੇ

0: ਅਰਥ ਸੀ ਕੋ ਹਮਾਰੀ ਸਗਲ ਪ੍ਰਜਾ ਜਿ ਨੇ ਆਪ ਸਵਾਰੀ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ
1: ਪੀਰ ਪਛਾਣੇ ਕਟ ਕਟ ਕੇ ਪਟ ਪਟ ਕੀ ਜਾਣੇ
0: ਜਾਪਦ ਕਰਤਾਰਾ।

0: ਬੇਦਾ ਜਾਕੋ ਭੇਵ ਨ ਪਾਵਤ ਬੇਦਾ
1: ਭਾਖੋ ਕਰ ਪਾਨ ਅਨਮਾਨਤ ਮਹਾਮੂੜ ਕਛ ਭੇਦ ਨ ਜਾਣਤ
0: ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ
1: ਆਪ ਆਪਣੀ ਬੁੱਧ ਹੈ ਜਤੀ ਬਰਨਤ ਭਿੰਨ ਭਿੰਨ ਤੋ ਹੈ ਤੇਤੀ
0: ਸਜਾ ਪ੍ਰਥਮ ਸੰਸਾਰਾ
1: ਏਕੈ ਰੂਪ ਅਨੂਪ ਸਰੂਪਾ ਰੰਗ

0: ਵਡਿਆਈਆਂ।
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ।
0: ਵਾਜੇ ਪੰਜ ਸ਼ਬਦ ਕਰ ਸੁਭਾਗੈ, ਕਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰਿਆ।
1: ਪੰਚ ਦੂਤ ਵਸ ਕੀਤੇ ਕਾਲ ਕੰਠ ਕੁਮਾਰਿਆ,
0: ਕਰਮ ਪਾਇਆ ਤੁਜਨ ਕੋ ਸੇ ਨਾਮ ਹਰ ਕਹਿ ਲਾਗੇ।
1: ਕਹਿ ਨਾਨਕ ਤੈ ਸੁਭੋ ਵਾਦਤ ਕਰ ਅਨਹਦ ਵਾਜੇ,
0: ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਵਾਜੋ ਕਿਆ ਕਰੇ ਵੇਚਾਰਿਆ।

0: ਸਾਰਿਆ,
1: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸਚੈ ਸਵਾਰਿਆ,
0: ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ,
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ,
0: ਭਰਮ ਭੁੱਲੇ ਫਿਰੇ ਦੈਦ ਇੱਕ ਨਾਮ ਲਾਗ ਸਵਾਰਿਆ,
1: ਗੁਰ ਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਪਾਣਾ ਪਾਵੇ,
0: ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ,
1: ਆਵੋ ਸੰਤ ਪਿਆਰਿਓ।

0: ਮਨਿਕ ਸੁਣੋ ਸੰਤੋ ਕਥਿਓ ਅਕਥ ਕਹਾਣੀ
1: ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ
0: ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ
1: ਏ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ
0: ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ
1: ਕੁਰਬਾਨ ਕੀਤਾ ਤਿਸੈ ਵਿਟੋ ਜਿਨ ਮੋਹ ਮੀਠਾ ਲਾਇਆ
0: ਕਹਿ ਨਾਨਕ ਮਨ ਚੰਚਲ ਜਤ

0: ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
1: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ
0: ਜੀ ਜੰਤ ਸਭ ਤੋਂ ਦੁਖ ਪਾਏ ਵੇਖ ਪਰਸਣ ਆਇਆ
1: ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ
0: ਕਹਿ ਨਾਨਕ ਜਿਸ ਨੂੰ ਆਪ ਤੁਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ

0: ਚਾਲ ਭਗਤਾਂ ਜੁਗੋ ਜੁਗ ਨਿਰਾਲੇ।
1: ਜੋ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ।
0: ਜੇ ਤੂੰ ਚਲਾਏ ਤਿਵੇਂ ਚੱਲੇ ਜਿਨ੍ਹਾਂ ਮਾਰਗ ਪਾਵੇ।
1: ਹਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ।
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ।
1: ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇਂ ਚਲਾਵੇ।
0: ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ।
1: ਜੋ ਤਿਨ ਕੇ ਮਨ ਵਸਿਆ ਜਿਨ ਤੁਰੋ ਲਿਖਿਆ ਆਇਆ।
0: ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ।
1: ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ।
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਵਾਇਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਕਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਿਸਾ ਨਾ ਜਾਏ।
0: ਸੰਜਮ ਰਹੇ ਕਰਮ ਕਮਾਏ।
1: ਸਹਿਸਾ ਜੀਓ ਮਲੀਨ ਹੈ ਕਿ ਸੰਜਮ ਧੋਤਾ ਜਾਏ।
0: ਮਨ ਧੋਵੋ ਸ਼ਬਦ ਲਾਗੋ ਹਰਸਿਓ ਰਹੋ ਚਿਤ ਲਾਏ।
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਿਸਾ ਇਵਜਾਏ।
0: ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਮੈਲੇ ਤਿਨੀ ਜਨਮ ਜੂਏ ਹਾਰਿਆ।
1: ਇਹ ਤਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵੇ ਸਾਰਿਆ।
0: ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ।
1: ਕਹਿ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ।
0: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨ।

0: ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ
1: ਜਨਮ ਰਤੰਜਨੀ ਖਟਿਆ ਭਲੇ ਸੇਵਣ ਜਾਰੇ
0: ਕਹਿ ਨਾਨਕ ਜਿਨ ਮੰਦ ਨਿਰਮਲ ਸਦਾ ਰਹੇ ਗੁਰੂ ਨਾਲੇ
1: ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ
0: ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰ ਆਤਮਾ ਸਮਾਲੇ
1: ਛੱਡ ਸਦਾ ਰਹੇ ਪੜਨੇ ਗੁਰਬਿਨ ਅਵਰ ਨਾ ਜਾਣੇ ਕੋਏ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਕੋ ਗੁਰਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਬੇ ਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ
1: ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ

0: ਸੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ
1: ਚਿਤ ਜਿਨ ਕਾ ਹਿਰਾਇਆ ਮਾਇਆ ਬੋਲਣ ਪਏ ਰਵਾਣੀ
0: ਕਹੇ ਨਾਨਕ ਸਤਿਗੁਰੂ ਬਾਜੋ।

0: ਮੁਕਤ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ,
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ,
0: ਤੱਤੈ ਸਾਰ ਨਾ ਜਾਣੀ ਗੁਰੂ ਬਾਜੋ ਤੱਤੈ ਸਾਰ ਨਾ ਜਾਣੀ,
1: ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ,
1: ਕਹਿ ਨਾਨਕ ਸੋ ਤਦ ਪਾਏ ਜਿਸ ਨੂੰ ਆਂਦਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ,
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉ ਮਨੋ ਵਿਸਾਰੀਐ,
1: ਮਨੋ ਕਿਉ ਵਿਸਾਰੀਐ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ,
0: ਉਸ ਨੂੰ ਕਿਹੋ ਪੋਏ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ,
1: ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਐ,
0: ਨਾਨਕ ਏ ਵਰਦਾਤਾ ਸੋ ਕਿਉ

0: ਮਿਲ ਲਾਏ।
1: ਐਸਾ ਸਤਿਗੁਰੂ ਜੀ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ।
0: ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ।
1: ਰਾਪ ਮੁਲਕ ਹੈ ਭਾਰਤ ਨਾ ਕੇ ਨਾਨਕਾ ਜਿਨਰ ਪੱਲੇ ਪਾਏ।
0: ਅਰਦਾਸ ਮੇਰੀ ਮਨ ਵਣ

0: ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ
1: ਆਇਆ, ਜੋਤ ਰੱਖੀ ਦੁੱਧ ਵਿੱਚ ਤਾਂ ਤੂੰ ਜਗ ਮੈਂ ਆਇਆ,
0: ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ,
1: ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਜ਼ਰੀ ਆਇਆ,
0: ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ,
1: ਜਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ,
0: ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆ ਪਏ,
1: ਚਰਨ ਲਾਗੇ ਦਿਨ ਸਫਾਗੇ ਆਪਣਾ ਬਿਰਜਾ ਪਏ,
0: ਅਨਾਥ ਬਾਣੀ ਗੁਰ ਸ਼ਬਦ।

0: ਕਰਮ ਕਮਾਇਆ ਤੁਰਦ ਸਰੀਰਾ ਚਾ ਤੂੰ ਜਗ ਮਹਿ ਆਇਆ।
1: ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ,
0: ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ।
1: ਕਹਿ ਨਾਨਕੇ ਉਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਜਿਤ ਲਾਇਆ।
0: ਨੇਤਰੋ ਮੇਰਿਓ ਹਰ ਤੁਮ ਮਹਿ ਜੋਤ ਤਰੀ ਹਰ ਬਿਨ ਅਵਰ ਨਾ ਦੇਖੋ।

0: ਗੁਰ ਪ੍ਰਸਾਦੀ ਬੂਜਿਆ ਜਾਂ ਵੇਖਾਂ ਹਰ ਕਹਿਰ ਬਿਨਾਂ ਵਰਨਾ ਕੋਈ
1: ਨਾਨਕ ਇਹ ਨੇਤਰ ਅੰਗ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ
0: ਇਹ ਸਰਵਣੋ ਮੇਰੇ ਹੋ ਸੱਚ ਹੈ ਸੁਣੈ ਨੂੰ ਪਠਾਏ
1: ਸਰੀਰ ਲਾਏ ਸੁਣੋ ਸਤ ਬਾਣੀ
0: ਜਿਤ ਸੁਣੀ ਮਨ ਤਨ ਹਰਿਆ ਹੋ ਆਰ

ਸਮਰੱਥ ਅਕਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਸੁਖ ਹੋਟਲ ਗੁਰਸੇਵੀਐ ਹੰਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੈ ਜਾਨਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਤਸੰਗੀ ਜਨੋ, ਵੱਡੇ ਭਾਗਾਂ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਪਹੁੰਚਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਗੁਰੂ ਪਾਤਸ਼ਾਹ ਜੀ ਰਹਿਮਤ ਕਰਦੇ ਸ਼ਹੀਦਾਂ ਦੇ ਸਿਰਤਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੀ ਰਸਨਾ ਤੋਂ ਪਾਵਨ ਬਚਨ ਸਾਡੀ ਝੋਲੀ ਪਾਉਂਦੇ ਤਾਂ ਕਿ ਜੀਵ ਦਾ ਭਲਾ ਹੋਏ, ਲੋਕ ਸੁਖੀਆ ਪਰਲੋਕ ਸੁਹੇਲਾ ਬਣ ਜਾਏ। ਸ਼ਬਦ ਦੀਆਂ ਰਹਾਉ ਦੀਆਂ ਤੁਕਾਂ ਨੇ, ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ, ਹੇ ਪ੍ਰਭੂ ਜੀਓ ਸਦਾ ਕਾਇਮ ਰਹਿਣ ਵਾਲੇ ਮਾਲਕ ਪਰਮਾਤਮਾ ਜੀਓ, ਜੋ ਵੀ ਤੂੰ ਦਾਤਾਂ ਦੇ ਰਿਹਾ ਸਾਰੀਆਂ ਤੇਰੀਆਂ ਨੇ। ਕਰ ਕਿਰਪਾ ਪ੍ਰਭ ਦੀਨ ਦਇਆਲਾ, ਗੁਣ ਗਾਵੋ ਰੰਗ ਰਾਤਾ, ਹੇ ਦਇਆ ਦੇ ਘਰ ਵਾਲੇ ਦਿਆਲੂ ਪਾਤਸ਼ਾਹ ਜੀਓ, ਦੀਨਾਂ ਉੱਤੇ ਦਇਆ ਕਰਨ ਵਾਲੇ ਪਰਮਾਤਮਾ ਜੀਓ, ਇਹ ਮੇਰੇ 'ਤੇ ਕਿਰਪਾ ਕਰ ਦਿਓ ਕਿ ਗੁਣ ਗਾਵੋ ਰੰਗ ਰਾਤਾ, ਰੰਗ ਤੋਂ ਪਾਵ ਪ੍ਰੇਮ, ਪ੍ਰੇਮ ਵਿੱਚ ਤੇਰੇ ਗੁਣ ਗਾਵਾਂ। ਗੁਣ ਗਾਏ ਜਾਂਦੇ ਨੇ ਪਰ ਜਿਹੜੇ ਪ੍ਰੇਮ ਵਿੱਚ ਗਾਏ ਜਾਂਦੇ ਨੇ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਹੁੰਦੇ ਨੇ। ਪਾਤਸ਼ਾਹ ਜੀ ਰਹਿਮਤ ਕਰਦੇ ਨੇ, ਗੁਣ 'ਤੇ ਗਾਉਂਦੇ ਨੇ, ਕਈ ਵਾਰ ਬੱਧਾ ਚੱਟੀ ਗਾਏ ਜਾਂਦੇ ਨੇ, ਪਰ ਜਿਹੜੇ ਇੱਕ ਹੁੰਦਾ ਜ਼ਬਾਨ ਤੋਂ, ਇੱਕ ਹੁੰਦਾ ਇਮਾਨ ਤੋਂ। ਜੇ ਇਮਾਨ ਤੋਂ ਗਾਏ ਜਾਣ, ਪ੍ਰੇਮ ਵਿੱਚ ਗਾਏ ਜਾਣ, ਤਾਂ ਉਹ ਪਰਮਾਤਮਾ ਦੇ ਦਰ 'ਤੇ ਕਬੂਲ ਹੁੰਦੇ ਨੇ, ਪ੍ਰਵਾਨ ਹੁੰਦੇ ਨੇ। ਇਸ ਲਈ ਅਰਦਾਸ ਬੇਨਤੀ ਕੀਤੀ ਗੁਰੂ ਅਰਜਨ ਦੇਵ ਮਹਾਰਾਜ ਜੀ ਰਹਿਮਤ ਕਰਦੇ, ਕਿਰਪਾ ਕਰਕੇ ਮੇਰੇ 'ਤੇ ਰਹਿਮਤ ਕਰੋ, ਪ੍ਰੇਮ ਵਿੱਚ ਭਿੱਜ ਕੇ ਤੇਰੇ ਗੁਣ ਗਾਏ ਜਾਣ।

ਪਾਈ ਕੇ ਲਿਖਣਾ ਮਿੱਤਰ ਬਹਾਲਿਆ ਉੱਥੇ ਸੱਚੇ ਸੱਚ ਨਿਬੜੇ ਚ ਨਵਾਕੜੇ ਚ ਜਮਾਲਿਆ ਤੌਣ ਪਈ ਕੁੜਿਆ ਰਮੁਕਾ ਲਈ ਤੂੰ ਤਰਤਾਲਿਆ ਤੇਰੇ ਨਾਇ ਰਤੇ ਸੇ ਜਿਨ ਗੈਰ ਕੈਸਟ ਕਨਵਾਲਿਆ ਇੱਕ ਨਾ ਮਿੱਤਰ ਬਹਾਲਿਆ ਇੱਕ ਨਾ ਮਿੱਤਰ ਬਹਾਲਿਆ।

ਪਾਇਓ ਬਿਨ ਸਤਿਗੁਰ ਕੇ ਨੇੜਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾਕ ਸੁਣਾਇਆ। ਸਤਿਗੁਰ ਮਿਲੇ ਸਦਾ ਮੁਕਤਾ ਜਿਨ ਵਿੱਚੋਂ ਮੂੰਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਚ ਚਲਾਇਆ। ਜਗਜੀਵਨ ਦਾਤਾ ਪਾਇਆ ਜਗਜੀਵਨ।

ਦਲ ਵਿੰਡਾ ਤਲੀ ਖਾਕ ਜੇ ਵੇਲੇ ਤਮਸਤ ਕਲਾਈਐ ਕੂੜਾ ਲੱਗ ਛੱਡੇ ਹੋਏ ਕਮਨਾ ਲੱਗ ਤੇ ਆਈਏ ਫਲ ਤੇ ਵੇਹੋ ਪਾਈ ਜੇ ਵੇਹੀ ਕਰ ਦਵਾਈਐ।

ਨਮੈ ਸਤਿਗੁਰੇ ਨਮੈ ਸ਼੍ਰੀ ਗੁਰਦੇਵੇ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਏ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤਾ ਗਣਤ ਅਨੇਕੈ ਵੇਦ ਪੁਰਾਣ ਸਿਮਰ ਸੁਧਾਖੁਰ ਕੀਨੇ ਰਾਮ ਨਾਮ ਇੱਕ ਆਖਰ

ਸੁਖਮਣੀ ਸੁਖਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ ਪ੍ਰਭ ਕੈ ਸਿਮਰਨ ਅੰਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕੈ ਸਿਮਰਨ ਸਾਧ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਾਹ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ ਸੇ ਸਿਮਰੈ ਜਿਨੇ ਆਪ ਸਮਰਾਏ ਨਾਨਕ ਤਾ ਕੈ ਲਾਗੂ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਜੈ ਪ੍ਰਭ ਕੈ ਸਿਮਰਨ ਸਭ ਕੀ ਸੂਜੈ ਪ੍ਰਭ ਕੈ ਸਿਮਰਨ ਨਾ ਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਸਮਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਣ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਬਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦੇ ਅੱਲਾ ਨਾਨਕ ਜਨ ਕੀ ਮੰਗੈਰ ਵਾਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਤ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੂਖ ਬਿਹਾਵੈ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਮਰੀਤਾ ਪ੍ਰਭ ਕੋ ਸਿਮਰੈ ਤਿਨ ਅਣਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂਲ ਨਾ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਸ਼ਚਲੇ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਪ੍ਰਭ ਸਿਮਰਨ ਕਾਂਤ

ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦੁਖ ਲਤਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਰ ਸਭ ਨਸੈ ਸੰਤ ਕਾ ਸੰਗ ਬੁੱਢ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਧਿਆਈ ਹੈ ਨਾਮ ਤੁਲ

ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਿਗਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮੱਧੇ ਫਿਰਿਆ ਅਨਕ ਪ੍ਰਕਾਰ ਕੀ ਬਹੁ ਜਤਨਾ ਪੁੰਦਾ ਨਾ ਮੈਂ ਬਹੁ ਰਤਨਾ ਸਰੀਰ ਕਟਾਇਓ ਮੈਂ ਕਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਕਿ ਬਾਰ ਨੌ ਖੰਡ ਪ੍ਰਿਥਮੀ ਫਿਰੈ ਚਿਰ ਜੀਵੈ ਮਾਉ ਦਾਸ ਤਪੀ ਸਰਥੀ ਵੈਗਨ ਮੈਂ ਓਤ ਪੁਰਾਨ ਕਨਕ ਸਹਿਬ ਹੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਵਾਦ ਸੁਣ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤਾ ਵੀ ਮੈਂ ਮਹਿਲ ਨਾ ਜਾ ਵੈਰ ਕੇ ਨਾਮ ਸੰਸਰ ਕਸ਼ ਨਾਇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਣਾ ਤੀਰਥ ਦੇ ਛੁਟੈ ਕਰ ਘੁਮਾਨਾ ਮਨ ਤੇ ਉੱਟੈ ਸੋਚ ਕਰੇ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇ ਹੀ ਕਬੋ ਸਾਧਨਾ ਕਰੇ ਮਨ ਦੇ ਕਬੂ ਨਾ ਬਿਕੈ ਟਰੈ ਜਲ ਧੋਵੈ ਬਹੁ ਦੇ ਅਨੀਤ ਸੁਧ ਕਾਏ ਕਾਚੀ ਭੀਤ ਮਨਰ ਕੇ ਨਾਮ ਕੀ ਮੈਂ ਮਾਯੂ ਜਨਾਨਕ ਨਾਮ ਮੁਦਰੇ ਪਥਤ ਬਹੁ ਮੂਚ ਬਹੁ ਸਿਆਨ ਜਮਕਾ ਭਉ ਵਿਆਪੇ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨੀ ਬੂਜਾ ਕੋਟ ਪਾਵ ਦਰਗੈ ਨੀ ਸੀਜਾ

ਹਰ ਕਾ ਨਾਮ ਜਪ ਦੁਖ ਜਾਏ। ਨਾਨਕ ਬੋਲੈ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ। ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ। ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਹਉਮੈ ਸ਼ੋਰੈ। ਜੇ ਕੋ ਜਨਮਨ ਤੇ ਡਰੈ

ਤਾਜ ਉਰੇ ਤੱਕ ਵੰਦਾ ਜਾਨ ਤਦੂਰੇ ਜਾਗੀ ਟਹਿਲ ਪਾਵੈ ਦਰਗਾਹ ਮਾਨਸ ਸਭ ਸਾਰੇ ਮੁਗਦਾ ਜਾਨ ਸਦਾ ਸਦਾ ਹੈ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰਤ ਅੰਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੜਨਾ ਸੁ ਅਸਰ ਕਰ ਮਾਨੈ ਜੋ ਹੁਣ ਸਦੂਰ ਪ੍ਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ।

ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਜਾਰਾ ਕਰਦੇ ਰਾਤ ਬਾਰ ਭੇਗ ਅੰਤਰ ਮਲ ਮਾਇਆ ਸ਼ਬ ਸ਼ਨਾਈ ਕਿਸ਼ ਕਰਿਆ ਛਪਾਇਆ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਬੈਪੈ ਲੋਭ ਸੁਵਾਨ ਅੰਤਰ ਅਗਨ ਬਾਰ ਤਨ ਸੁਹਾ ਗਲ ਪਾਤਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭਾਵ ਨਣ ਤੇ ਜਿਨ ਸਹਿ ਸਮਾਤ ਸੁਣੰਦਾ ਕੈਸੇ ਮਾਰਗ ਪਾਵੈ ਕਰ ਗਲੇ ਓੜ ਨਿਭਾਵੈ ਕਾਂ ਬੁਝਾਰਤ ਬੁਝੇ ਡੋਰਾ ਨਸਕੀਏ ਤੋ ਸਮਝੈ ਭੋਰਾ ਕਾਂ ਬਿਸਨ ਪਦ ਗਾਵੈ ਗੁੰਗ ਯਤਨ ਕਰੇ ਤੋ ਵੀ ਸਿਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੈ

ਆਵੇ ਨੇ ਤੱਕ ਭਾਤ ਨਾ ਆਵੇ ਕਿ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ। ਮਿੱਥਿਆ ਤਨ ਧਨ ਕੁਟੰਬ ਸਭਾਇਆ, ਮਿੱਥਿਆ ਮੈਂ ਮਮਤਾ ਮਾਇਆ, ਮਿੱਥਿਆ ਰਾਜ ਉਬਣ ਧਨ ਮਾਲ, ਮਿੱਥਿਆ ਕਾਮ ਕ੍ਰੋਧ ਵਿਕਰਾਲ, ਮਿੱਥਿਆ ਰੱਥ ਅਸਥੀ ਅਸਵ ਵਸਤਰਾ, ਮਿੱਥਿਆ ਰੰਗ ਸੰਗ ਮਾਇਆ ਭੇਖ ਅਸਥਾ, ਮਿੱਥਿਆ ਧਰੋ ਮੋਹ ਅਭਿਮਾਨ, ਮਿੱਥਿਆ ਆਪ ਸੁਪ੍ਰਕਰਤ ਗੁਮਾਨ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀ ਵਿਹਾਰ ਕੇ ਚਰਨ, ਮਿੱਥਿਆ ਸਰਵਣ ਪਰ ਨਿੰਦਾ ਸੁਣੈ, ਮਿੱਥਿਆ ਅਸਤ ਪਰਦਰਭ ਕੋ ਹਰਿਆ, ਮਿੱਥਿਆ ਮਿੱਥਿਆ ਨੇਤਰ ਪੇਖਤ ਵਰਤ ਰਿਹਾ ਰੁਪਾਦ, ਮਿੱਥਿਆ ਰਸਮਾ ਭੋਜਨ ਅਨੁਸਵਾਦ, ਮਿੱਥਿਆ ਚੰਨ ਪਰ ਬੇਕਾਰ ਗੁਤਾਵੈ, ਮਿੱਥਿਆ ਮਨ ਪਰ ਲੋਭ ਲੁਭਾਵੈ, ਮਿੱਥਿਆ ਤਨੀ ਪਰ ਉਪਕਾਰਾ, ਮਿੱਥਿਆ ਬਾਸ ਲਿਤ ਬਿਕਾਰਾ, ਬਿਨ ਬੂਜੇ ਮਿੱਥਿਆ ਸਭ ਭੈ ਸਫਲ ਦੇ, ਨਾਨਕ ਹਰ ਹਰ ਨਾਮ ਲਏ ਬਿਰਥੀ ਸਾਖਤ ਕੀ ਯਾਰ ਜਾ ਸਾਜ, ਬਿਨਾਂ ਘਿਓ ਵਸੂਚਾ ਬਿਰਥਾ ਨਾਮ, ਬਿਨਾਂ ਧਨੇ ਆਂਦਾ ਮੁਕਾਵਤ ਆਖਿਆ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜਿਉਂ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰਥ ਧਾਮ, ਧਨ ਧਨ ਤੇ ਜਨ ਜੇ ਘਟ ਬਸਿਓ ਅਰ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ, ਰਾਤ ਔਰ ਕਿਸ਼ਾਵਰ ਕਮਾਵਤ, ਮਨੀ ਪ੍ਰੀਤ ਮੁਖੋ ਗੰਡ ਲਾਵਤ, ਜਨ ਨਾਰ ਪ੍ਰਭੂ ਪਰਵੀਨ, ਬਾਰ ਭੇਗ ਨ ਕਾਉ ਪੀਨ, ਅਵਰੁਪ ਦੇ ਸਿਆਪ ਨਾ ਕਰੈ, ਆਵਤ ਜਾਵਤ ਜਨ ਮੈਂ ਮਰੈ, ਜਿਸਕੀ ਅੰਤਰ ਬਸੈ ਨਿਰੰਕਾਰ, ਤਿਸਕੀ ਸੀਖ ਤਰੈ ਸੰਸਾਰ,

ਆਪੇ ਮਨ ਹੈ, ਆਪੇ ਆਪ ਕਰਤਨ ਬੇਰਾ, ਕਿਸੇ ਦੂਰ ਜਿਨਾਵਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਮ ਸਕਦੇ ਰਹਿਤ, ਸਭ ਕਿ ਜਾਣੇ ਆਤਮ ਕੀ ਰਹਿਤ, ਜਿਸ ਭਾਵ ਹੈ ਤਿਸ ਲੈ ਲੜ ਲਾਏ, ਤਾਂ ਤਰਿਆ ਸਮਾਏ, ਸੋ ਸੇਵ ਜਿਸ ਕਿਰਪਾ ਕਰੀ ਨਿਮ

ਵਸਤਪਦੀ ਜੇ ਪ੍ਰਸ਼ਾਦ ਛੱਤੀ ਅੰਮ੍ਰਿਤ ਖਾਸ ਤਿਸ ਠਾਕੁਰ ਕੋ ਰੱਖ ਮਨ ਮਾਏ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰ ਪਰਨ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਹਠ ਪੈ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ ਜੇ ਪ੍ਰਸਾਦ ਪਾਠ ਪਠੰਬ ਰੰਡਾਵੇ ਤਿਸ ਧਿਆ ਕਤਵ ਨਿਭਾਵੈ ਜੇ ਪ੍ਰਸਾਦ ਸੁਖ ਸੇ ਸੁਈ ਜਾ ਮਨ ਹਠ ਪੈਰ ਤਾਕਾ ਜਸ ਗਾ ਬੀਜਾ ਜੇ ਪ੍ਰਸਾਦ ਤੁਝ ਸਭ ਕੋ ਮਾਨਾ ਮੁਕਤਾ ਕੋ ਜਸ ਰਸਨ ਬਖਾਨਾ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਤੋ ਦਰਗਹਿ ਮਨ ਪਾਵੇ ਨਾਨਕ ਪਾਸੇ ਤੀਕਰ ਜਾਵੇ ਜੇ ਪ੍ਰਸਾਦ ਰੂਹ ਕੰਚਨ ਦੇਹੀ ਲਿਵਲਾਵੋ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤਾ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੇ ਪ੍ਰਸ਼ਾਦ ਤੇਰੇ ਸਗਲ ਚਦਰ ਢਾਕੇ ਮਨ ਸਰਨੀ ਪਰ ਠਾਕੁਰ ਪ੍ਰਭ ਧਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਸ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦਾ ਭੂਖਣ ਪੈ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਆਸਾਸਤ ਸਵਾਰੀ ਮਨ ਤਿਸ ਕੋ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾ ਰਾਗ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉੜਤ ਬੈਠ ਸਤ ਸਹਿ ਧਿਆਈ ਤੇ ਸਹਿ ਤਿਆ ਜਵੇਕ ਲਖਾ ਹੀ ਹਾਂ ਨਾਨਕ ਤੇਰੀ ਰੱਖਾ ਜੇ ਪ੍ਰਸਾਦ ਕਰੇ ਪੁਨ ਬੋਦਾਨ ਮਨ ਅਟ ਪਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਉਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਅਨੂਪ ਜੇ ਪ੍ਰਸਾਦ ਤੇ ਨਿੱਕੀ ਜਾ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਵੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ ਜੇ ਪ੍ਰਸਾਦ ਸੁਣੇ ਕਰਨਾਦ ਜੇ ਪ੍ਰਸਾਦ ਭੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿ ਜੇ ਬਸਨਾ ਜੇ ਪ੍ਰਸਾਦ ਅਸਤ ਕਰ ਚਲਾ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਸਭ ਪ੍ਰਭ ਤਿਆਗ ਖਬਰ ਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਉਪਰ ਗੜ ਸੰਸਾਰ ਤਿਸ ਪ੍ਰਭ ਕੋ ਮੂਲ ਨਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਪਨਮੂਰਤੂ ਤਾਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸ ਜਨਮ ਸਦਾ ਹਜੂਰੇ ਜੇ ਪ੍ਰਸਾਦ ਉਪਾਵੈ ਸਾਚ ਰੇ ਮਨ ਮੇਰੇ ਦੂਤਾ ਸਿਵਰਾਚ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਜਪ ਸੋਏ

ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਿਆ ਤੇ ਮਤ ਤੁਮ ਹੋਏ, ਸਰਮਦਾਨ ਪ੍ਰਭ ਤੇਰੀ ਮੈਂ ਆਪੋ ਕਛੂਣਾ ਕਿਨੂ ਲਾਇਆ। ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ, ਨਾਨਕਿਨ ਕਹਿ ਕਛੂ ਨਹਾਥ, ਸਲੋਕ ਅਗਮ ਗਾਤ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਜਨਾ ਕੀ ਚਰਜ ਕਥਾ, ਅਸ਼ਟਪਦੀ ਸਾਧਕ ਸੰਗ ਮੁਖ ਜਲੋ ਤੋ, ਸਾਧ ਸੰਗ ਮਲਸਲੀ ਖੋਤ, ਸਾਧਕ ਸੰਗ ਮਿਟੇ ਅਭਿਮਾਨ, ਸਾਧਕ ਸੰਗ ਪ੍ਰਗਟੇ ਸੋ ਗਿਆਨ, ਸਾਧਕ ਸੰਗ ਬੂਝੇ ਬ੍ਰਹਮ ਨੇਰਾ, ਸਾਧ ਸੰਗ ਸੰਬੋਧਨ ਬੇਰਾ, ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਉੱਪਰ ਜਤਨ, ਸਾਧਕੀ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧਕ ਸੋਭਾ ਬ੍ਰਹਮਾਇ ਸਮਾਨੀ, ਸਾਧਕ ਸੰਗ ਅਗੋਚਰ ਮਿਲੈ, ਸਾਧਕ ਸੰਗ ਸਦਾ ਪ੍ਰਫੁੱਲੈ, ਸਾਧਕ ਸੰਗ ਆਵੈ ਬਸ ਭੰਚਾ, ਸਾਧ ਸੰਗ ਅੰਮ੍ਰਿਤ ਰਸ ਭੁੰਚਾ, ਸਾਧ ਸੰਗ ਹੋਏ ਸਭ ਕਿਰੇਨ, ਸਾਧਕ ਸੰਗ ਮਨੋਰ ਬੈਨ, ਸਾਧਕ ਸੰਗ ਨ ਕਤੂੰ ਧਾਵੈ, ਸਾਧ ਸੰਗ ਸਤ ਮਨ ਪਾਵੈ, ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕਾ ਸੰਗ ਮਹਾਂ ਪੁਨੀਤ, ਸਾਧ ਸੰਗ ਕਿਸਿਓ ਨਹੀਂ ਬੈਰ, ਸਾਧਕ ਸੰਗ ਨਾ ਬੀਗਾ ਪੈਰ, ਸਾਧਕ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕ ਸੰਗ ਨਾ ਹੀ ਉਹ ਤਾਪ, ਸਾਧਕ ਸੰਗ ਤਰੇ ਸਭ ਆਪ, ਆਪੇ ਜਾਣੇ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਣੇ ਆਈ, ਸਾਧਕ ਸੰਗ ਨਾ ਕਮੂ ਧਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤਾ ਗੋਚਰ ਰਹਿ, ਸਾਧੂ ਕੋ ਸੰਗ ਅਜਰ ਸਹਿ, ਸਾਧਕ ਸੰਗ ਬਸੈ ਥਾਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧਕ ਸੰਗ ਦੜੇ ਸਭ ਧਰਮੋ, ਸਾਧਕ ਸੰਗ ਕੇਵਲ ਪਾਰ ਬ੍ਰਹਮੋ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕੈ ਸੰਗ ਸੋਤਨ ਭਾਵੈ, ਜਿਸ ਥਾਂ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕ ਸੰਗ ਸਰਬ ਥਾਨ ਗਮ, ਨਾਨਕ ਸਾਧਕ ਸੰਗ ਸਫਲ ਜਨਮ, ਸਾਧਕ ਸੰਗ ਨਹੀਂ ਕਿਛ ਕਾਲ, ਦਰਸ਼ਨ ਪੇਟਤ ਹੋਤ ਨਿਹਾਲ, ਸਾਧਕ ਸੰਗ ਕਲੁਕਤ ਹਰੈ, ਸਾਧਕ ਸੰਗ ਨਰਕ ਪਰ ਹਰੈ, ਸਾਧਕ ਸੰਗ ਆਉਂ ਸੁਹੇਲਾ, ਸਾਧ ਸੰਗ ਬਿਸ਼ਰ ਧਰ ਮੇਲਾ, ਜੋ ਸਹਿ ਸੋਈ ਬਲ ਪਾਵੈ, ਸਾਧਕ ਸੰਗ ਨਿਬਿਰਤਾ ਜਾਵੈ, ਪਾਰ ਬ੍ਰਹਮ ਸਾਧ ਰਿਧ ਬਸੈ, ਨਾਨਕ ਉਦਰੇ ਸਾਧ ਸੁਣ ਰਸੈ, ਸਾਧਕ ਸੰਗ ਸੁਣੋ ਅਰਨਾਉ, ਸਾਧ ਸੰਗ ਕਰਕੇ ਗੁਣ ਗਾਓ, ਸਾਧਕ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰਪਣ ਨਿਸਤਰੈ, ਸਾਧਕ ਸੰਗ ਲੱਗੇ ਭਰਾ ਮੀਠਾ, ਸਾਧੂ ਕੈ ਸੰਗ ਘਟ ਘਟ ਡੀਠਾ, ਸਾਧ ਸੰਗ ਪੈ ਅਗਿਆਕਾਰੀ, ਸਾਧ ਸੰਗਤ ਪਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ

ਸਤਿਗੁਰ ਉਪਮਾ ਤੇ ਗੁਣ ਤੇ ਦੂਰ ਸਤਿਗੁਰ ਉਪਮਾ ਰਹੀ ਭਰਪੂਰ ਸਤਿਗੁਰ ਸੋਭਾ ਕਨਾਹੀ ਅੰਤ ਸਤਿਗੁਰ ਸੋਭਾ ਸਦਾ ਬੇਅੰਤ ਸਤਿਗੁਰ ਸੋਭਾ ਉੱਚ ਤੇ ਉੱਚੀ ਸਤਿਗੁਰ ਸੋਭਾ ਮੂਚ ਤੇ ਮੂਚ

ਬ੍ਰਹਮਗਿਆਨੀ ਹੋਈ ਅਸ਼ਟਪਦੀ। ਬ੍ਰਹਮਗਿਆਨੀ ਸਦਾਨੰਦ ਲੇਪ ਜਸੇ ਜਲ ਮੈਂ ਕਮਲਾ ਲੇਪ। ਬ੍ਰਹਮਗਿਆਨੀ ਸਦਾਨੰਦ ਦੋਖ ਜਸੇ ਸੂਰ ਸਰਬ ਕੋ ਸੋਖ। ਬ੍ਰਹਮਗਿਆਨੀ ਕੇ ਦਿਸ਼ਟ ਸਮਾਨ ਜਸੇ ਰਾਇ ਰੰਗ ਕੋ ਲਾਗੇ ਤੁਲ ਭਵਾਨ। ਬ੍ਰਹਮਗਿਆਨੀ ਕੇ ਧੀਰ ਜੀ ਕਹੋ ਜੋ ਵਸੁਦਾ ਕਹੁ ਖੋਦੈ ਕਹੁ ਚੰਦਨ ਲੇਪ। ਬ੍ਰਹਮਗਿਆਨੀ ਕਹਿ ਗੁਨਾਹ ਨਨ ਜੋ ਭਾਵ ਕਾ ਸਹਿ ਸੁਭਾਓ। ਬ੍ਰਹਮਗਿਆਨੀ ਨਿਰਮਲ ਤੇ ਨਿਰਮਲਾ ਜਸੇ ਮਹਿਲ ਨਾ ਲਾਗੇ ਜਲਾ। ਬ੍ਰਹਮਗਿਆਨੀ ਕੇ ਮਨੋਏ ਪ੍ਰਗਾਸ ਜਸੇ ਧਾਰੂ ਪਰ ਆਕਾਸ। ਬ੍ਰਹਮਗਿਆਨੀ ਕਿਆ ਮਿੱਤਰ ਸਤਰ ਸਮਾਨ। ਬ੍ਰਹਮਗਿਆਨੀ ਕਿਆ ਨਾਹੀ ਅਭਿਮਾਨ। ਬ੍ਰਹਮਗਿਆਨੀ ਉੱਚੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮਗਿਆਨੀ ਸੇ ਜਨ ਭਏ ਨਾਨਕਿਨ ਪ੍ਰਭਾਪ ਕਰੇ। ਬ੍ਰਹਮਗਿਆਨੀ ਸਲ ਕਿਰੀਤਾ ਰੀਨਾ ਤਮ ਰਸ। ਬ੍ਰਹਮਗਿਆਨੀ ਚੀਨਾ। ਬ੍ਰਹਮਗਿਆਨੀ ਕੀ ਸਭ ਉਪਰ ਮਾਇਆ। ਬ੍ਰਹਮਗਿਆਨੀ ਤੇ ਕਿਛ ਬੁਰਾ ਨਾ ਭਇਆ। ਬ੍ਰਹਮਗਿਆਨੀ ਸਦਾ ਸਮਦਰਸੀ। ਬ੍ਰਹਮਗਿਆਨੀ ਕੀ ਦਸ ਅੰਮ੍ਰਿਤ ਬਰਸੀ। ਬ੍ਰਹਮਗਿਆਨੀ ਬੰਧਨ ਤੇ ਮੁਕਤਾ। ਬ੍ਰਹਮਗਿਆਨੀ ਕੀ ਨਿਰਮਲ ਯੋਗਤਾ। ਬ੍ਰਹਮਗਿਆਨੀ ਕਾ ਭੋਜਨ ਗਿਆਨ। ਨਾਨਕ ਬ੍ਰਹਮਗਿਆਨੀ ਕਾ ਬ੍ਰਹਮ ਧਿਆਨ। ਬ੍ਰਹਮਗਿਆਨੀ ਏਕ ਉਪਰਾਸ। ਬ੍ਰਹਮਗਿਆਨੀ ਕਾ ਨਹੀਂ ਵਿਨਾਸ਼। ਬ੍ਰਹਮਗਿਆਨੀ ਕਾ ਗਰੀਬੀ ਸਮਾਹ। ਬ੍ਰਹਮਗਿਆਨੀ ਪਰ ਉਪਕਾਰੋ ਮਾਹ। ਬ੍ਰਹਮਗਿਆਨੀ ਕਾ ਨਹੀਂ ਧੰਦਾ। ਬ੍ਰਹਮਗਿਆਨੀ ਲੈ ਧਾਵਤ ਬੰਦਾ। ਬ੍ਰਹਮਗਿਆਨੀ ਕਾ ਸੋ ਭਲਾ। ਬ੍ਰਹਮਗਿਆਨੀ ਸੋ ਫਲ ਫਲਾ। ਬ੍ਰਹਮਗਿਆਨੀ ਸੰਗ ਸਗਲ ਉਧਾਰ। ਨਾਨਕ ਬ੍ਰਹਮਗਿਆਨੀ ਜਪੈ ਸਗਲ ਸੰਸਾਰ। ਬ੍ਰਹਮਗਿਆਨੀ ਕਿਆ ਕਿਆ ਰੰਗ। ਬ੍ਰਹਮਗਿਆਨੀ ਕਿਆ ਬਸਿਆ ਪ੍ਰਭ ਸੰਗ। ਬ੍ਰਹਮਗਿਆਨੀ ਕਾ ਨਾਮ ਆਧਾਰ। ਬ੍ਰਹਮਗਿਆਨੀ ਕਿਆ ਨਾਮ ਪਰਿਵਾਰ। ਬ੍ਰਹਮਗਿਆਨੀ ਸਦਾ ਸਦ ਜਾਗਤ। ਬ੍ਰਹਮਗਿਆਨੀ ਓਮ ਬੰਦ ਤਿਆਗਤ। ਬ੍ਰਹਮਗਿਆਨੀ ਕਿਆ ਮਨ ਪਰਮਾਨੰਦ। ਬ੍ਰਹਮਗਿਆਨੀ ਕਿਆ ਘਰ ਸਦਾ ਆਨੰਦ। ਬ੍ਰਹਮਗਿਆਨੀ ਸੁਖ ਸਹਿ ਨਿਵਾਸ। ਨਾਨਕ ਬ੍ਰਹਮਗਿਆਨੀ ਕਿਆ ਨਹੀਂ ਵਿਨਾਸ਼। ਬ੍ਰਹਮਗਿਆਨੀ ਬ੍ਰਹਮ ਕਿਆ ਬੇਤਾ। ਬ੍ਰਹਮਗਿਆਨੀ ਏਕ ਸੰਗੀਤਾ। ਬ੍ਰਹਮਗਿਆਨੀ ਕਿਉਂ ਅਚਿੰਤ। ਬ੍ਰਹਮਗਿਆਨੀ ਕਿਆ ਨਿਰਮਲ ਮੰਤ। ਬ੍ਰਹਮਗਿਆਨੀ ਜਿਸ ਕਰੈ ਪ੍ਰਭ ਆਪ। ਬ੍ਰਹਮਗਿਆਨੀ ਕਾ ਬਡ ਪ੍ਰਤਾਪ। ਬ੍ਰਹਮਗਿਆਨੀ ਕਾ ਦਰਸ ਬਡ ਭਾਗੀ ਪਾਈਐ। ਬ੍ਰਹਮਗਿਆਨੀ ਕਉ ਬਲ ਬਲ ਜਾਈਐ। ਬ੍ਰਹਮਗਿਆਨੀ ਕੋ ਖੋਜਾ ਮਹੇਸ਼ਰ। ਨਾਨਕ ਬ੍ਰਹਮਗਿਆਨੀ ਆਪ ਪਰਮੇਸ਼ਰ। ਬ੍ਰਹਮਗਿਆਨੀ ਕੀ ਕੀਮਤ ਨਾ ਹੈ। ਬ੍ਰਹਮਗਿਆਨੀ ਕਿਆ ਸਗਲ ਮਨ ਮਾਂ ਹੈ। ਬ੍ਰਹਮਗਿਆਨੀ ਕਾ ਕੌਣ ਜਾਣੈ ਭੇਦ। ਬ੍ਰਹਮਗਿਆਨੀ ਕੋ ਸਦਾ ਦੇਸਾ। ਬ੍ਰਹਮਗਿਆਨੀ ਕਾ ਕਤੇ ਨਾ ਜਾਇਆ ਦਾਖਰ। ਬ੍ਰਹਮਗਿਆਨੀ ਸਰਬ ਕਾ ਠਾਕਰ। ਬ੍ਰਹਮਗਿਆਨੀ ਕੀ ਮਿਤ ਕੌਣ ਬਖਾਨਾ। ਬ੍ਰਹਮਗਿਆਨੀ ਕੀ ਗਤ ਬ੍ਰਹਮਗਿਆਨੀ ਜਾਣੈ। ਬ੍ਰਹਮਗਿਆਨੀ ਕਾ ਅੰਤ ਨਾ ਪਾਰ। ਬ੍ਰਹਮਗਿਆਨੀ ਕੋ ਸਦਾ ਨਮਸਕਾਰ। ਬ੍ਰਹਮਗਿਆਨੀ ਸਾਹਿਬ ਸਿਸ਼ਟ ਕਾ ਕਰਤਾ। ਬ੍ਰਹਮਗਿਆਨੀ ਸਦ ਜੀਵਿਆ ਨਹੀਂ ਮਰਤਾ। ਬ੍ਰਹਮਗਿਆਨੀ ਮੁਕਤ ਯੁਗ ਜੀ ਕਾ ਦਾਤਾ। ਬ੍ਰਹਮਗਿਆਨੀ ਪੂਰਨ

ਔਰ ਧਾਰੈ ਜੋ ਅੰਤਰਨਾਮ ਸਰਬ ਮੈਂ ਭੇਖਿਆ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਨਾਨਕ ਉਹ ਪਰਸ ਸਗਲ ਨਿਸਤਾਰ ਹੈ ਅਸ਼ਟਪਦੀ, ਮਿੱਥਿਆ ਨਾਹੀਂ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤਰੇ ਰੂਪ ਨਾ ਭੇਖਿਆ ਨੇਤਰ, ਸਾਧਗੀ ਟਲ ਸੰਸੰਗ ਹੇਤ, ਕਰਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ, ਮਨ ਕੀ ਬਾਸਨਾ ਮਨ ਤੇ ਟਰੈ, ਇੰਦਰੀ ਜੰਤ ਪੰਚ ਦੋਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉੱਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੋਏ ਭਿੰਨ, ਕਰਮ ਕਰ ਤੋ ਵੈ ਨੇ ਕਰਮ, ਤਿਸ ਬੈਸਨੋ ਕਹਿੰਦ ਨਿਰਮਲ ਧਰਮੋ, ਕਾਹੂ ਫਲ ਕੀ ਇੱਛਾ ਨਹੀਂ ਬਾਦਸ਼ਾਹ, ਕੇਵਲ ਭਗਤ ਕੀਰਤਨ ਸੰਗ ਰਾਚਾ, ਮੰਤਰ ਅੰਤਰ ਸਿਮਰਨ ਗੋਪਾਲ, ਸਭ ਉੱਪਰ ਹੋਵਤ ਕਿਰਪਾਲ, ਆਪ

ਭਗਵੰਤ ਕੀ ਢਾਲ ਕਰੈ ਨਿਤ ਨੀਤ ਮੰਤ ਨਿਰਭੈ ਬਿਸਨ ਪ੍ਰੀਤ ਵਰਗੀ ਜਨ ਹਿਰਦੈ ਬਸਾਵੈ ਨਾਨਕਿਆ ਸਭ ਭਗਾਉਤੀ ਭਗਵੰਤ ਕਹੁ ਪਾਵੈ। ਸੋ ਪੰਡਿਤ ਜੋ ਮਨ ਪ੍ਰਬੋਧਿਆ ਰਾਮ ਨਾਮ ਮਤ ਮੈਂ ਸੋਧਿਆ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕਿਆ ਉਦੇਸ਼ਕ ਜੀਵ ਵਰਗੀ ਕਥਾ ਹਿਰਦੈ ਬਸਾਵੈ। ਸੋ ਪੰਡਿਤ ਫਿਰ ਜੋ ਨ ਆਵੈ ਵੇਦ ਪੁਰਾਣ ਸਿਮਰਤ ਬੂਜੇ ਮੂਲ ਸੁਖ ਮੈਂ ਜਾਣੇ ਅਸਥੂਲ ਚੌਂ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਂ ਵਰਨਾ ਮੈਂ ਜਪੇ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਭਾਵੈ ਜਨ ਕੋਏ ਕਰ ਕਿਰਪਾਂਤਰ ਉਰਤਾਰੈ ਕਰ ਕਿਰਪਾਂਤਰ ਉਰਤਾਰੈ ਪਸ ਪ੍ਰੇਦ ਮੁਗਧ ਪਾਥਰ ਕਉ ਤਾਰੈ ਸਰਬ ਰੋਗ ਕਾਉਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਉ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲਿਆ ਜਿਸ ਲਿਖਿਆ।

ਨਦਰੀ ਆਇਆ ਦਾਸ ਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਕਰ ਜਾਣ ਸੋ ਦਾਸ ਦਰਗਾਹ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗਾ ਤਮ ਉਦਾਸ ਅਸ ਯੁਕਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤਮ ਧਾਵੈ ਜੀਵਨ ਮੁਖ ਸੋ ਕਹਾਵੈ ਤੈਸਾ ਰਖ ਤੈ ਸਭ ਸੋਗ ਸਦਨ ਤੇ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ ਤੈਸਾ ਮਾਨ ਤੈ ਸਭ ਮਾਨ ਤੈਸਾ ਰੰਗ ਤੈਸਾ ਜਾਨ ਜੋ ਵਰਤਾਏ ਸਾਈ ਯੁਕਤ ਨਾਨਕ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਤ ਘਰ ਰਾਖੈ ਤਿਸ ਤੈਸਾ ਤਿੰਨ ਨਾਉ ਆਪੇ ਕਰਨ ਕਰਾਵਣ ਯੋਗ ਪ੍ਰਭਾਵ ਐਸੋ ਹੀ ਫਨ ਹੋਗ ਪਸਰੇ ਉਹ ਆਪ ਹੋਏ ਅਣ ਤਤਰੰਗ ਲਖਿਆ ਜਾਏ ਪਾਰ ਬ੍ਰਹਮ ਕੇ ਰੰਗ ਜਾਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ

ਰਾਸ਼ਟਰਪਤੀ, ਕਈ ਕੋਟ ਆਏ ਪੁਜਾਰੀ, ਕਈ ਕੋਟ ਚਾਰ ਬਿਹਾਰੀ, ਕਈ ਕੋਟ ਪੈ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤੁਬੀ ਸਰੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਬ ਕਾਬ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕੰਤ ਨਾ ਪਾਵੈ, ਕਈ ਕੋਟ ਪਏ ਅਭਿਮਾਨੀ, ਕਈ ਕੋਟਾਂ ਦਾ ਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗ ਆਤਮ ਨਿਕੋਰ, ਕਈ ਕੋਟ ਪਰਦਰਬ ਕੋ ਹਰਾਇ, ਕਈ ਕੋਟ ਪਰਦੂਖਣਾ ਕਰੈ, ਕਈ ਕੋਟ ਮਾਇਆ ਸਰਮਾ ਹੈ, ਕਈ ਕੋਟ ਪਰਦੇਸ ਪਰਮਾ ਹੈ, ਜਿਤ ਜਿਤ ਲਾਵੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨੇ ਪਜਾਏ, ਕਈ ਕੋਟ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸ਼ਸ਼ੀਹਰ ਸੂਰ ਨਿਖੱਤਰ, ਕਈ ਕੋਟ ਦੇਵਦਾਨ ਇੰਦਰ ਸ਼ਿਰ ਛੱਤਰ, ਸਗਲ ਸਮੱਗਰੀ ਆਪਣੇ ਸੂਤਰ ਧਾਰ, ਸਗਲ ਸਮੱਗਰੀ ਆਪਣੇ ਸੂਤ ਧਾਰ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ, ਕਈ ਕੋਟ ਰਾਜਸਤਮ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤਾਰ ਸਾਸਤ, ਕਈ ਕੋਟ ਕੀ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜਨਤਾ, ਕਈ ਕੋਟ ਕੀ ਚਿਰ ਜੀਵੇ, ਕਈ ਕੋਟ ਗ੍ਰੀਮੇਰ ਸਵੰਧ ਥੀਵੇ, ਕਈ ਕੋਟ ਜਾ ਕੇਂਦਰ ਪ੍ਰਚਾਸ, ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ, ਸਭ ਤੇਨੇ ਰਹਿ ਸਭੂ ਤੇ ਦੂਰ, ਨਾਨਕ ਆਪ ਅਲਪਤਰਿਆ ਭਰਪੂਰ, ਕਈ ਕੋਟ ਪਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੇ ਮਰੈ, ਕਈ ਕੋਟ ਬੋਜੋ ਨੀ ਫਿਰੈ, ਕਈ ਕੋਟ ਬੈਠ ਤੁਸੀਂ ਖਾਏ, ਕਈ ਕੋਟ ਘਾਲੇ ਤੱਕ ਪਾਏ, ਕਈ ਕੋਟ ਕੀ ਧਨਵੰਤ, ਕਈ ਕੋਟ ਮਾਇਆ ਮੈਂ ਚਿੰਤਾ, ਜੈ ਜੈ ਪਾਣਾ ਤੈ ਤੈ ਰਾਖੇ, ਨਾਨਕ ਸਭ ਕੁਛ ਪ੍ਰਭ ਕੇ ਹੱਥੇ, ਕਈ ਕੋਟ ਪਏ ਬੈਰਾਗੀ, ਰਾਮ ਨਾਮ ਸੰਗ ਤਿਨ ਲਵਲਾਗੀ, ਕਈ ਕੋਟ ਪ੍ਰਭ ਕੋ ਖੋ ਜਨਤੇ ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤੁਮ ਮਿਲਿਓ ਪ੍ਰਭ ਅਵਿਨਾਸ਼, ਕਈ ਕੋਟ ਮੰਗ ਐਸਾ ਸੰਗ, ਪਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਆਪ ਸੋ ਪ੍ਰਸੰਨ, ਉਹਨਾਂ ਨੂੰ ਤੇ ਜਨ ਸਦਾ ਧੰਨ ਧੰਨ, ਕਈ ਕੋਟ ਖਾਣੀ ਅਰ ਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਟਕੀ ਨੂੰ ਵਿਸਥਾਰ, ਕਈ ਵਾਰ ਪਸਰੋ ਪਾਸਾਰ, ਸਦਾ ਸਦਾ ਇੱਕ ਇੱਕ ਓਂਕਾਰ, ਕਈ ਕੋਟ ਕੀ ਨੇ ਬਭਾਤ, ਪ੍ਰਭ ਤੋਏ ਪ੍ਰਭ ਮਾਏ ਸਮਾਤ, ਤਾਂ ਕੰਤ ਨਾ ਜਾਣੈ ਕੋਏ ਆਪੇ ਆਪ ਆਪ ਪ੍ਰਭ ਸੋਏ, ਕਈ ਕੋਟ ਭਾਰ ਬ੍ਰਹਮ ਕੇ ਦਾਸ, ਤਿਨੋ ਵਤਾਤਮ ਪ੍ਰਕਾਸ਼, ਕਈ ਕੋਟ ਤੱਤ ਕੇ ਬੇਟੇ, ਸਦਾ ਨਿਹਾਰੋ ਇੱਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਉਮਰ ਪਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸਹਿ ਸਮਾਵੈ, ਆਪਣੇ ਜਨ ਕੋ ਸਾਹ ਸਾਹ ਸਮਾਰੇ, ਨਾਨਕ ਕੋਏ

ਬਹੁਤ ਸੁਭਾਅ ਸੋਈ ਹੋ ਖਿਣਮੈਂ ਥਾ ਪੋਤਾ ਆਪਣਾ ਰਾਂਤ ਨਹੀਂ ਕਿਛ ਭਾਰਾ ਵਾਰਾ ਹੁਕਮੇ ਤਾਰਾ ਧਰ ਰਾ ਵੈ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਨਿਕਰੰਗ ਪ੍ਰਕਾਰ ਕਰਕੇ ਦੇਖਿਆ ਆਪਣੀ ਵਡਿਆਈ ਨਾਲ ਸਭ ਮਰਿਆ ਸਮਾਈ ਪ੍ਰਭਾਵੈ ਮਾਨੁ ਗਤ ਪਾਵੈ ਪ੍ਰਭਾਵੈ ਦਾ ਪਾਤਰ ਤਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੇ ਪ੍ਰਭਾਵੈ ਤਾਰ ਗੁਣ ਪਾਖਿਆ ਪ੍ਰਭਾਵੈ ਦਾ ਪਤ ਉਧਾਰੇ ਆਪ ਕਰੇ ਆਪਣ ਵਿਚਾਰ ਹੈ ਦੋਹਾਂ ਸਿਰਿਆਂ ਕਾ ਆਪ ਸੁਆਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰਨਾ ਆਵੈ ਕਹੋ ਮਾਨੁ ਉਕਤੇ ਕਿਆ ਹੋਇਆ ਆਵੈ ਜੋ ਤੁਸ ਭਾਵੈ ਸੋਈ ਕਰਾਵੈ ਇਸ ਕਿਹਾ ਤੋ ਤਾਂ ਸਭ ਕੁਛ ਲੇ ਜੋ ਤੁਸ ਭਾਵੈ ਸੋਈ ਕਰੇ ਅਣਜਾਣ ਬਿਖਿਆ ਮੈਂ ਰਚਿਆ ਜੇ ਜਾਣ ਤਾਂ ਆਪਣਾ ਆਪ ਬਚੈ ਪਰਮੇ ਪੂਲਾ ਦੈ ਦਿਸਤਾ ਆਵੈ ਨਿਮਖ ਮੈਂ ਚਾਰ ਕੁੰਡ ਵਰਿਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਦੇ ਜਿਨਾ ਮਿਲੇ ਖਿਨ ਮੈਂ ਨੀਚ ਕੀਟ ਕੋ ਰਾਜ ਪਰ ਬ੍ਰਹਮ ਗਰੀਬ ਨਿਵਾਜ ਜਾ ਕਰ ਦਿਸ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟਾਵੈ ਜਾ ਕੂ ਆਪਣੇ ਕਰੇ ਬਖਸ਼ੀਸ਼ ਤਾਂ ਕਲੇਖਾ ਨਾ ਗਣੈ ਜਗਦੀਸ਼ ਜੀਓ ਪਿੰਡ ਸਭ ਤਿਸ ਕੀ ਰਾਸ ਕਟ ਕਰ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਾ ਬਣਾਏ ਨਾਨਕ ਜੀ ਵੈ ਦੇਖ ਬਡਾਏ ਇਸ ਕਾ ਬਲ ਨਾਈ ਸਾਥ ਕਨ ਕਰਾਉਣ ਸਰਬ ਕੋ ਨਾਥ ਆਗੇ ਕਰੀ ਬਪਰਾ ਜੀਓ ਜੋ ਤੁਸ ਭਾਵੈ ਸੋਈ ਪੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਗਰ ਖਰੰਗ ਅਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਬਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੇ ਭਾਂਤ ਕਬੂ ਸੋਏ ਰਹਿ ਦਿਨ ਰਾਤ ਕਬੂ ਮਹਾਂਕ੍ਰੋਧ ਬਿਕਰਾਲ ਕਬੂ ਸਰਬਜੀਓ ਤਰਵਾਲ ਕਬੂ ਏ ਬਹਿ ਬਡ ਰਾਜਾ ਕਬੂ ਪੇਖਾਰੀ ਨੀਚ ਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖਤ ਵੀਰ ਹੈ ਗੁਰਪ੍ਰਸਾਦ ਨਾਨਕ ਸੱਚ ਕਹਿ ਕਬੂ ਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਰ ਤੀਰਥ ਇਸ਼ਨਾਨ ਕਬੂ ਸਿਧ ਸਦ ਮੁਗਿਆਨ ਕਬੂ ਕੀਟ ਅਸਤੰਗ ਹੋਏ ਜੀ ਅਨਕ ਜੋਨ ਭਰਮੈ ਭਰਮੀ ਆ ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਿਵੈ ਨਿਚਾਵੈ ਜੋ ਤਿਸ ਪਾਵੈ ਸੋਈ ਹੋਏ ਨਾਨਕ ਦੂਜਾ ਵਰਨਾ ਕੋਈ ਕਬੂ ਸਾਧ ਸੰਗ ਤੇ ਪਾਵੈ ਉਸ ਅਸਥਾਨ ਤੇ ਬੋਰਨਾ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ ਮੰਤ ਨਾਮ ਰਤੇ ਇੱਕ ਰੰਗ ਸਦਾ

0: ਆਣ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੰਤ ਰਾਜ ਮਹਾਨ ਸੋਨਰਕ ਬਾਤੀ ਹੋ ਸੁਹਾਨ ਜੋ ਜਾਣੇ ਮੈਂ ਜੋ ਬਨਵੰਤ ਸੋਹਤ ਬਿਸ਼ਟਾ ਕਾ ਜਾਣਤਾ ਆਪਸ ਕਹੋ ਕਰਮਵੰਤ ਕਹਾਵੈ ਜਨਮ ਰਹਿ ਭਜੋਨ ਪ੍ਰਭਾਵੈ ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਗਿਆਨ ਕਰ ਕਿਰਪਾ ਜਿਸ ਘਰਦਾ ਗਰੀਬੀ ਬਸਾਵੈ ਨਾਨਕੀਆਂ ਮੁਕਤਾ ਕੇ ਸੁਖ ਪਾਵੈ ਧਨਵੰਤਾ ਹੋਏ ਕਰ ਗਿਰਭਾਵੈ ਤਨ ਸਮਾਨ ਕੇ ਸੰਗ ਨ ਜਾਵੈ ਬਹੁ ਲਸ਼ਕਰ ਮਨ ਉਪਰ ਕਰੇ ਆਸ ਪਲ ਪਿਤਰਤਾ ਕੋ ਬਿਨਾਸ਼ ਸਭ ਤੇ ਆਪ ਜਾਣੇ ਬਨਵੰਤ ਖਿਨਮਾ ਜਾਏ ਪਸਮੰਤ ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਜ ਤਿਸ ਕਰੇ ਕੁਵਾਰੀ ਗੁਰਪ੍ਰਸਾਦ ਜਾ ਕਾ ਮਿੱਠੇ ਭਵਾਨ ਸੋ ਜਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੇ ਧਾਰੇ ਸਰਨ ਪਾਵੇ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਯਤਨਕਾਰ ਹਰ ਨਹੀਂ ਦਰਾਵੈ ਹਰ ਦਰਗੇ ਕੋ
1: ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਮਾਵੇ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਉ ਨਾਨਕ ਦਾ ਕਿ ਨਿਰਮਲ ਸੋਏ ਜਬ ਲਗ ਜਾਣੇ ਮੁਝਤੇ ਕੁਛ ਹੋਏ ਤਬ ਇਸ ਕੋ ਸੁਖ ਨਾਹੀ ਹੋਏ ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜਨਮ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲੰਗ ਚਲਣਾ ਹੀ ਕੀਤ ਜਬ ਲਗ ਮੋਹ ਮਗਨ ਸਿੰਘ ਮਾਏ ਤਬ ਲਗ ਧਰਮ ਰਾਜ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੂਟੈ ਸਹਿਜ ਕਟੇ ਲਗ ਘੋਟ ਧਾਵੇ ਤਿਪਨਾਏ ਮਾਇਆ ਪਾਸੇ ਪਾਵੈ ਅਨਕ ਭੁਗ ਭਿਖਿਆ ਕਹਿ ਕਰੈ ਨੈ ਨੈ ਤ੍ਰਿਪਤਾ ਵੇਖ ਆਪ ਕਮਰੈ ਬਿਨਾ ਸਤੁਖ ਨਹੀਂ ਕੋ ਰਾਜੇ ਸੁਪਨ ਸਭ ਕਾਰਜੈ ਨਾਭ ਰੰਗ ਸਰਬ ਸੁਖ ਹੋਏ ਵਟਪਾਗੀ ਕਿਸੇ ਪ੍ਰਾਪਤ ਹੋਈ ਕਰਨ ਕਰਾਮ ਨਾ ਪੇ ਆਪ ਸਦਾ ਸਦਾ ਨਾਨ ਕਰ ਜਾਪ ਕਰਨ ਕਰਾਮ ਕਰਨੇ ਹਾਰ ਇਸ ਗਿਆਤ ਕਾ ਵਿਚਾਰ ਜੈਸੀ ਦਿਸਕ੍ਰਿਤ ਆਸਾ ਹੋਏ ਆਪੇ ਆਪ ਆਪ ਰਸੋਈ ਜੋ ਕਿਸ ਕਿਸ ਆਪਣੇ ਰੰਗ ਸਭ ਤੇ ਦੂ ਸਭ ਕਿਸੰਗ ਬੂਝਦੀ ਕਰੇਬ ਵੀ ਕਾਪੀ ਕਾਪਿਆ ਨਹੀਂ ਕਾ ਮਰੇ ਨਾ ਬਣ ਸੇ ਆਵੇ ਨਾ ਜਾਏ ਨਾਨਕ ਸਦ ਹੀ ਰਿਹਾ ਸਮਾਏ ਆਪ ਉਪਦੇਸੇ ਸਮਝੇ ਆਪ ਆਪੇ ਰਚਿਆ ਸਭ ਕੇ ਸਾਥ ਆਪ ਕਿਨੂੰ ਆਪਣ ਵਿਸਥਾਰ ਸਭ ਕੁਛ ਸਭ ਕੁਛ ਉਸ ਕਾਹੋ ਕਰਨੇ ਹਾਰ ਉਸ ਤੇ ਪਿੰਨ ਕਾਹੋ ਕੁਛ ਹੋਏ ਥਾਂ ਤਨ ਤਰੇਕੇ ਸੋਈ ਆਪਣੇ ਚਲਿਤ ਆਪ ਕਰਨੇ ਹਾਰ ਕੌਤਕ ਕਰੇ ਰੰਗ ਉਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕੀਮਤ ਕਹਿ ਨਾ ਜਾਏ ਸਤ ਸਤ ਸਤਪ੍ਰਭ ਸਵਾਮੀ ਗੁਰਪ੍ਰਸਾਦ ਕਿੰਨੀ ਵਿਖਿਆਨੀ ਸੱਚ ਸੱਚ ਸਤ ਸਭ ਕੀਨਾ ਕੋਟ ਮਦੇ ਕਿੰਨੇ ਮਿੰਨੇ ਚੀਲਾ ਭਲਾ ਭਲਾ ਭਲਾ ਤਰ ਰੂਪ ਅਤ ਸੁੰਦਰ ਅਪਾ ਨੁਰੂਪ ਨਿਰਮਲ ਨਿਰਮਲ ਨਿਰਮਲ ਤਰੀ ਬਾਣੀ ਕਟਕਟ ਸੁਣੀ ਸਰਵਨ ਬਖਾਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੀ ਨਾਨਕ ਮਨ ਪ੍ਰੀਤ ਸਲੋਕ ਹੈ

ਤਾਰਸਪਦੀ ਸੰਤ ਕੇ ਦੁਖ ਨੂੰ ਅਰਜਾ ਘਟੈ ਸੰਤ ਕੇ ਦੁਖ ਨੂੰ ਜਮਤੇ ਨਹੀਂ ਛੁਟੈ ਸੰਤ ਕੇ ਦੁਖ ਨੂੰ ਸੁੱਖ ਸਭ ਜਾਏ ਸੰਤ ਕੇ ਦੁਖ ਨਰਕ ਮੈਂ ਪਾਏ ਸੰਤ ਕੇ ਦੁਖ ਨੂੰ ਮਾਤ ਹੋਏ ਮਲੀਨ ਸੰਤ ਕੇ ਦੁਖ ਨੂੰ ਸੋ ਬਾਤੇ ਹੀਨ ਸੰਤ ਕੇ ਹਤੇ ਕੋ ਰੱਖੇ ਨਾ ਕੋਈ ਸੰਤ ਕੇ ਦੁਖ ਨੂੰ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੀ ਨਾਨਕ ਸੰਸਨਿਤ ਕਪੀਤਰੈ ਸੰਤ ਕੇ ਦੁਖ ਨੂੰ ਤੇ ਮੁਖ ਭਾਵੈ ਸੰਤਨ ਕੇ ਦੁਖ ਨੂੰ ਕਾਗਜੂ ਲਵੈ ਸੰਤਨ ਕੈ ਦੁਖ ਨੂੰ ਸਰਬ ਜੋਨ ਪਾਏ ਸੰਤ ਕੇ ਦੁਖ ਨੂੰ ਤ੍ਰਿਕ ਜੋਨ ਕਰਮਾਏ ਸੰਤ ਕੇ ਦੁਖ ਨੂੰ ਚਸ਼ਨਾ ਮੈਂ ਜਲੈ ਸੰਤ ਕੇ ਦੁਖ ਨੂੰ ਸਭ ਕੁਛ ਲੈ ਸੰਤ ਕੇ ਦੁਖ ਨੂੰ ਤੇ ਸਭ ਜਾਏ ਸੰਤ ਕੇ ਦੁੱਖ ਨੀ ਚਿੰਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਪਾਵੇ ਤਾਂ ਓਏ ਪੀਗਤ ਪਾਹੇ ਸੰਤ ਕਾ ਨਿਤਕ ਮਹਾਂ ਤਤਾਈ ਸੰਤ ਕਾ ਨਿੰਦਕ ਟਿਕ ਨਾ ਪਾਈ ਸੰਤ ਕਾ ਨਿੰਦਕ ਮਹਾਂ ਤਿਹਾਰਾ ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਅਰਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਯੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਪਾਵੇ ਤਾਂ ਉਸਕਾ ਵੀ ਹੋਏ ਮੁਖ ਸੰਤ ਕਾ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਿਮਿਤ ਸੰਤ ਕੇ ਦੁਖੀ ਕੋ ਡਾਣ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾ ਹੰਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ ਸੰਤ ਕੇ ਦੁਖੀ ਜਨਮ ਮਰੈ ਸੰਤ ਕੀ ਦੁੱਖ ਨਾ ਸੁੱਖ ਤੈ ਟਰੈ ਸੰਤ ਕੇ ਦੁਖੀ ਕੋ ਨਾਹੀ ਠਾਹ ਨਾਨਕ ਸੰਤ ਪਵਿਤਾ ਲੈ ਮਿਲਾਏ ਸੰਤ ਕਾ ਦੁਖੀ ਅਦਬੀ ਤੇ ਟੂਟੈ ਸੰਤ ਕਾ ਦੁਖੀ ਕਾਜ ਨਾ ਪਹੁੰਚੈ ਸੰਤ ਕੇ ਦੁਖੀ ਕੋ ਧਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤ ਕੀ ਲੋਥਾ ਸੰਤ ਕੇ ਦੁਖੀ ਕੇ ਜੜ ਕਛ ਨਾਹੇ ਆਪਣ ਬੀਜਾ ਪੀ ਖਾਹ ਸੰਤ ਕੇ ਦੁਖੀ ਕਵਰ ਰੱਖ ਨਹਾਰ ਨਾਨਕ ਸੰਤ ਪਾਵੇ ਤਾਂ ਲੈ ਬਾਰ ਸੰਤ ਕਾ ਦੁਖੀ ਇਉਂ ਬਿਲ ਲਾਏ ਜਿਉਂ ਜਲ ਵਿਹੂਨ ਮਛੜੀ ਤਰਫੜਾਏ ਸੰਤ ਕਾ ਦੁਖੀ ਭੁੱਖਾ ਨਿਰਾਜੈ ਜੋ ਪਾਵੇ ਕਿੰਦਨੀ ਧਰਾਪੈ ਸੰਤ ਕਾ ਦੁਖੀ ਛੁਟਿਓ ਅਕੇਲਾ ਜੋ ਵਾੜ ਤਿਲਖੀ ਤਮਾਏ ਤਵੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਤ ਮਿਥਿਆ ਕਰਤ ਕਿਰਤ ਨਿਤ ਕਾ ਤੁਰਹੀ ਪਿਆ ਨਾਨਕ ਜੋ ਤਿਸ ਪਾਵੇ ਸੋਈ ਥੀ ਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕ ਦੁਖੀ ਕੋ ਦੁਰਗੇ ਮਿਲੇ ਸਜਾਏ ਸੰਤ ਕ ਦੁਖੀ ਸਦਾ ਸਿਕਾਈਐ ਸੰਤ ਕ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕ ਦੁਖੀ ਕੀ ਪੂਜੇ ਨਾ ਆਸਾ ਸੰਤ ਕ ਦੁਖੀ ਉਤਲੇ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟਾ ਕੋਈ ਚਸਟੇ ਕੋਈ ਜੈਸਾ ਪਾਵੇ ਤੈਸਾ ਕੋਈ ਹੋਏ ਪਿਆ ਕਿਰਤ ਨਾ ਮਿੱਟੇ ਕੋਈ ਨਾਨਕ ਜਾਣੇ ਸੱਚਾ ਸੋਏ ਸਭ ਕਰ ਤਿਸ ਕਿਉ ਕਰਨੇ ਹਾਰ ਸਦਾ ਸਦਾ ਤਿਸ ਕੋ ਨਮਸਕਾਰ ਰਵ ਕੀ ਉਸ ਕਰੋ ਦਿਨ ਰਾਤ ਤਿਸ ਧਿਆਵ ਸਾਸ ਗਰਾਸ ਸਭ ਕਰ ਸਵਰਤੇ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀ ਆਪਣਾ ਕੇ ਲਵ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸ ਨੂੰ ਕਿਰਪਾ ਕਰੇ ਤਿਸ

ਨਾਨਕ ਦੁਖ ਪਰਮ ਪਉ ਜਾਇ ਅਸ਼ਟਪਦੀ ਮਾਨ ਟੇਕ ਬਿਤੀ ਸਭ ਜਾਨ ਦੇਵ ਕੋ ਇੱਕੀ ਭਗਵਾਨ ਜਿਸ ਕਹਿ ਦੀਏ ਰਹੇ ਅਕਾਏ ਬਹੁਤ ਤਸਣਾ ਲਾਗੇ ਆਏ ਮਾਰੇ ਰਾਕੇ ਕੋ ਆਪ ਅਨ ਕਹਿ ਕਿਸ਼ਨਾਹੀ ਹਾਥ ਤਿਸਕਾ ਹੁਕਮ ਪੂਸਕ ਹੋਏ ਤਿਸਕਾ ਨਾਮ ਰਕਨ ਪਰੋਏ ਸਿਮਰ ਸਿਮਰ ਸਿਮਰ ਸੋਏ ਨਾਨਕ ਬਿਘਨਾ ਲਾਗੇ ਕੋਏ ਉਸ ਤਦ ਮਨ ਮੈਂ ਕਰਨ ਨਿਰੰਕਾਰ ਕਰ ਮਨ ਮੇਰੇ ਸਤਬੁਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸਵੇਲਾ ਕਰ ਲੈ ਜੀਓ ਨਿਨ ਭਗਤ ਠਾਕੁਰ ਕਾ ਰੰਗ ਸਾਹ ਸਾਹਿਬ ਬਿਨਸ ਸਭ ਸੰਗਾ ਚਰਨ ਚਲੋ ਮਾਰਗ ਗੋਬਿੰਦ ਮਟੇ ਪਾਪ ਜਪੀ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦੁਰਗੇ ਨਾਨਕ ਪੂਜਲ ਮੱਥਾ ਮੁੜਬਾਗੀ ਤੇ ਜਨਕ ਮਾਹੇ ਸਦਾਸਤਾ ਹਰ ਕੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸੀਤਨਵੰਤ ਗਿਣੀ ਸੰਸਾਰ ਮਨ ਤਨ ਬੋਲੋ ਹਰ ਮੁਖੀ ਸਦਾ ਸਦਾ ਜਾਨੋ ਤੇ ਦੁਖੀ ਏਕੋ ਇੱਕ ਪਛਾਣੇ ਤੁਤਕੀ ਸੋਜੀ ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਨ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣਾ ਸੂਜੈ ਤਿਸਕੀ ਜਾਨ ਤ੍ਰਿਸ਼ਨਾ ਬੂਜੈ ਸਾਧ ਸੰਗ ਹਰਿ ਹਰਿ ਜਸ ਕੈਤ ਸਰਬ ਰੂਪ ਤੂੰ ਅਰਜਨ ਰਹਿਤ ਅੰਦਨ ਕੀਰਤਨ ਕੀ ਬਲਖਾਨ ਕ੍ਰਿਸ਼ਨ ਬਾਈ ਦੋਈ ਦਰਬਾਨ ਸੋਹੀ ਨਿਰਵਾਨ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟੀਏ ਚਮਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨੇ ਲਾਗੈ ਦੁਖ ਹੈ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਸੇ ਲਾ ਨਹੀਂ ਜਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕੋ ਕਿਸ ਤੈ ਡਰੈ ਜੈਸਾ ਸਾ ਤੈ ਸਾਧ ਛਟਾਇਆ ਆਪਣੇ ਕਾਰਨ ਮੈਂ ਆਪ ਸਮਾਇਆ ਸੋਧਤ ਸੋਧਤ ਸੋਧ ਸਿਜਿਆ ਗੁਰਪ੍ਰਸਾਦ ਤਤ ਸਭ ਬੁੱਝਿਆ ਜਬ ਦੇਖੂ ਤਬ ਸਭ ਕਸਮੂਲ ਹੈ ਨਾਨਕ ਸੋ ਸੁਖਮ ਸੋਏ ਸਤੂਲ ਹੈ ਨਾ ਕਿਸ਼ ਜਨਮੇ ਨਾ ਕਿਸ਼ ਮਰੇ ਆਪਣ ਤਾਪੀ ਕਰੇ ਆਵਨ ਜਾਵਨ ਦਿਸ਼ਟਾ ਦਿਸ਼ਟਾ ਗਰਕਾਰੀ ਧਾਰ ਸਸਿਸ਼ਟ ਆਪੇ ਆਪ ਸਗਲਮੇ ਆਪ ਥਾਪ ਉਥਾਪ ਅਵਿਨਾਸੀ ਨਾਹੀ ਕਿਸ ਖੰਡ ਧਾਰਨ ਧਾਰ ਬ੍ਰਹਮੰਡਲ ਕਪੇ ਪੁਰ ਪ੍ਰਤਾਪ ਆਪ ਚ ਪੈਦ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੁਭਾਵੰਤ ਸਗਲ ਸੰਸਾਰ ਉਤਰੇ ਤਨਵੰਤ ਹੈ ਪ੍ਰਭ ਕੇ ਸੇਵਕ ਸਗਲ ਉਦਾਰਨ ਗੁਰਕ ਸੇਵਕ ਦੂਖ ਵਸਾਰਨ ਆਪੇ ਮੇਲੇ ਗੁਰਪਾਲ ਗੁਰਕਸ਼ਬ ਜਪੇ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸ ਨੂੰ ਕਿਰਪਾ ਕਰੇ ਵਡਪਾਗੇ ਨਾ ਜਤ ਪਾਵੇ ਵਿਸਰਾਮ ਨਾ ਤਿੰਨ ਪੁਰਖਾਤਮ ਕਰਮਾਨ ਜੋ ਕਿਸ ਕਰੇ ਪ੍ਰਭ ਕੇ ਰੰਗ ਸਦਾ ਸਦਾ ਬਸੇ ਹਰ ਸੰਗ ਹੈ ਸਹਿਜ ਸੁਪਾਏ ਹੋਵੇ ਸੋ ਹੋਏ ਕਰਨੇ ਅਰਪਸਾਨੇ ਸੋਈ ਪ੍ਰਭ ਕਾ ਕੀ ਜਨ ਮੀਲ ਟਗਾਨਾ ਜੈਸਾ ਸਾਹ ਤੈਸਾ ਅਧਿਸ਼ਠਾਨ ਹੈ ਜਿਸ ਦੇ ਅਵਜਤ ਸਮਾਏ ਸਮਾਏ ਉਹੀ ਸੁਖਦਾਨ ਨੂੰ ਬਣਿਆ ਹੈ ਆਪ ਸਕਬ ਦੀਨੋ ਮਾਨ ਨਾਨਕ ਪ੍ਰਭ ਜਾਨੇਕੋ ਜਾਨ ਸਰਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤੁਸ ਬਲਹਾਰ ਅਸ਼ਟਪਦੀ ਟੂਟੀ ਖੰਡਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਵਾਗਲ ਕੀ ਚਿੰਤਾ ਜਿਸ ਮਨ ਮਾਹੈ ਤਿਸ ਤੈ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਬਨਾਸੀ ਪ੍ਰਭੇ ਆਪੇ ਆਪ ਆਪਣ ਕੀਆ ਕਛੁ ਨ ਹੋਏ ਜਿਸ ਪ੍ਰਾਣੀ ਲੋਚੇ ਕੋਏ ਤਿਸਣ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪੇ ਕਰਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘਟ ਸੋਹੈ ਤਨਹੰਤਾ ਹੋਏ ਕਿਆ ਕੋ ਗਰਬੈ ਜਾਂ ਸਭ ਕਿਛ ਤਿਸਕਾ ਦੀਆ ਦਰਬੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿ ਧਾਵੈ ਜੇ ਕੋ ਹੋਏ ਬਹੇ ਦਾਰ ਤਿਸ ਦਿਨ ਹਰ ਜਾਣੇ ਗਵਾਰ ਜਿਸ ਗੁਰਪ੍ਰਸਾਦ ਟੁੱਟੈ ਹੋ ਰੋਗ ਨਾਨਕ ਸੋਜਨ ਸਦਾ ਰੋਗ ਜੋ ਮੰਦਰ ਕੋ ਥਾਮੇ ਤੰਮਾ ਤੂੰ ਗੁਰ ਕਾ ਸੁਧ ਮਨੇ ਸਤੰਮਨ ਜੋ ਪਖਾਨ ਨਵ ਚੜ੍ਹ ਤਰੇ ਬਾਣੀ ਗੁਰੂ ਚਰਨ ਲਗ ਨਿਸਤਰ ਹੈ ਜੋ ਅੰਧਕਾਰ ਦੀ ਪ੍ਰਗਾਸ ਗੁਰਦਰਸ਼ਨ ਦਿਕ ਮਨੋਈ ਵਿਗਾਸ ਜੋ ਮਹਾਂ ਧਿਆਨ ਮੈਂ ਮਾਰਗ ਪਾਵੈ ਤੂੰ ਸਾਧੂ ਸੰਗ ਮਿਲ ਜੋ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਯਾਰ ਲੋਚਾ ਪੂਰ ਮਾਨ ਮੂਰ ਕਾਇ ਬਿਲਾਈਐ ਪੂਰਬ ਲਿਖਿਆ ਲਿਖਿਆ ਪਾਈਏ ਦੂਖ ਸੂਪ੍ਰਭ ਦੇਵ ਨਿਹਾਰ ਵਰਤਿਆਗ ਤੂ ਤਸਤਾਰ ਜੋ ਕੁਛ ਕਰੈ ਸੋਈ ਸੁਖਮਾਨ ਪੂਲਾ ਕਾਹੇ ਫਿਰਿਆ ਜਾਨ ਕੌਣ ਪਛਤਾ ਤੇਰੇ ਸੰਗ ਲਪਟਰੂ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾ ਹੈ ਨਾਨਕ ਪਤ ਸਤੀ ਕਰ ਜਾ ਹੈ ਜਿਸ ਵਖਰ ਕੋਲੇ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਜ ਮਾਲੀ ਮਲ ਮੂਲ ਰਾਮ ਨਾਮ ਮਿਰਦੈ ਮੈਂ ਤੂਲ ਹੈ ਲਾਦ ਖੇ ਬਸੰਤੇ ਸੰਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕਹੇ ਸਭ ਕੋਈ ਮੁਖ ਉਜਲਾ ਦਰਗਾਹ ਸੋਈ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੇ ਸਤ ਬਰਹਾਰੈ ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ ਸਾਧਕ ਤੁਰ ਕ੍ਰਿਸ਼ਨਾ ਸਾਧੁ ਪ੍ਰਜਾਈ ਕੁਰਬਾਨ ਸਾਧ ਭਾਗੀ ਪਾਈਐ ਸਾਧ ਹਰ ਕੀਰਤਨ ਗਾਈਐ ਤੇ ਸਾਧੂ ਰਾਕੇ ਹਰ ਗੁਣ ਗਏ ਅੰਮ੍ਰਿਤ ਰਸ ਚਾਖੈ ਊਟ ਕਹੀ ਸੰਤ ਦਰਿਆ ਆਇਆ ਸਰਬ ਸੁਖ ਨਾਂਗ ਤੇ ਪਾਇਆ ਅੰਮ੍ਰਿਤ ਕੋ ਜੀ ਵਾਲਣ ਵਿਹਾਰ ਭੁੱਖ ਕੋ ਦੇਵਤ ਆਧਾਰ ਸਰਨਦਾਨ ਜਗ ਦਿਸ਼ਟੀ ਮਾਹੇ ਪੂਰਬ ਲਿਖਿਆ ਲੈਣਾ ਪਾਹੇ
ਸਾਬ ਕਿਸ਼ਤ ਸਕਾਉ ਕਰਨੇ ਜੋਗ, ਦਿਸਵਨ ਦੁਸਰ ਹੁਆ ਨਾ ਹੋਗ, ਜਾਪ ਜਨ ਸਦਾ ਸਦਾ ਦਰਾਇਣੀ, ਸਭ ਤੋਂ ਨਿਰਮਲੇ ਕਰਨੀ, ਕਰ ਕਿਰਪਾ ਜਸ ਕੋ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾਂ ਕੇ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਪ੍ਰਭਚੀਤ, ਭਗਤ ਭਗਤ ਸੁਣੀਏ ਤੇ ਲੋਈ, ਜਾਂ ਕੈ ਹਿਰਦੇ ਕੋਈ, ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੇ ਸਤਮੁਖ ਕਹਿਤ। ਸਾਚੀ ਤੇ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮ ਚਿਨ ਸੱਚ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ। ਸਲੋਕ ਰੂਪ ਨਾਰੇਖ ਨਾ ਰੰਗ ਕੇਸ਼, ਤ੍ਰੇਹ ਗੁਣ ਤੇ ਪ੍ਰਭ ਭਿੰਨਾ, ਤੁਸੈ ਬਜਾਏ ਨਾਨਕਾ, ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ। ਅਵਨਾਸੀ ਪ੍ਰਭ ਮਨ ਮੇ ਰਾਖ, ਮਨ ਕੀ ਤੂ ਪੀ ਤਿਆਗ, ਤਿਸ ਤੇ ਪ੍ਰੇ ਨਾਹੀ ਕਿਸ ਕੋਏ, ਸਮਦਰੰਤਰ ਏਕੋ ਸੋਏ। ਆਪੇ ਬਿਨਾ ਆਪੇ ਦਾਨਾ, ਗੈਰ ਗਭੀਰ ਗੀ ਸਜਾਨਾ, ਪਾਰ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਜਾਲ ਪਸੰਦ, ਸਾਤਰੀ ਕੀ ਚਰਨੀ ਪਾਓ, ਨਾਨਕੇ ਮਨ ਏ ਨਰਾਉ। ਮਨਸਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੋਈ ਹੋਗ, ਹਰਨ ਭਰਨ ਜੰਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅੰਦਰੂ ਮੰਗਲ ਸਦ ਜਾਂਕੈ, ਸਰਬ ਥੋਕ ਸੁਣੀਏ ਕਰ ਤਾਕੈ। ਰਾਜ ਮੈਂ ਰਾਜ, ਯੁਗ ਮੈਂ ਜੋਗੀ, ਤਪ ਮੈਂ ਤਪਿਸ, ਗ੍ਰਿਸਤ ਮੈਂ ਭੋਗੀ, ਧਿਆਏ ਧਿਆਏ ਭਗਤੇ ਸੁਖ ਪਾਇਆ, ਨਾਨਕ ਤਿਸ ਪੁਰਖਾ ਕੇ ਨਿਯੰਤਰਣ ਪਾਇਆ, ਜਾ ਕੇ ਲੀਲਾ ਕੀਮਤ ਨਾ ਹੇ, ਸਕਲ ਦੇਵ ਹਾਰੇ ਅਵਗਾਹ ਹੈ। ਪਿਤਾ ਕ ਜਨਮ ਕ ਜਾਣੇ ਪੂਤ, ਸਗਲ ਪੁਰੋਈ ਆਪਣੇ ਸੂਤ, ਸਮੁਤ ਗਿਆਨ ਧਿਆਨ ਜਨ ਦੇ, ਜਨਦਾਸ ਨਾਮ ਧਿਆਵੇ ਸੇ, ਤੇ ਗੁਣ ਮੈਂ ਜਾਂਕੋ ਪਰਵਾਏ, ਜਨਮ ਰੇ ਫਿਰ ਆਵੇ ਜਾਏ। ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੇ ਤੈਸਾ ਨਾਨਕ ਜਾਣ, ਨਾਨਾ ਰੂਪ ਨਾਨਾ ਜਾਂਕੀ ਰੰਗ, ਨੈਨਾ ਪੇਕਰ ਇੱਕ ਰੰਗ, ਨਾਨਾ ਵਿਕਰ ਵਿਰ ਨਾਨਾ ਪਿਤ ਕਿਨੂ ਵਿਸਤਾਰ, ਪ੍ਰਭੂ ਨਾਸੇ ਇਕੰਕਾਰ, ਨਾਨਾ ਤਿਲਤ ਕਰੇ ਕਨਵਾਏ, ਪੂਰੇ ਪੂਰਨ ਸਪਠਾਈ, ਨਾਨਾ ਵਿਦਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਟ ਤੁਸਕੇ ਸਭ ਤੁਸਕੇ ਠਾਉ, ਜਪ ਜਪ ਜੀਵੇ ਨਾਨਕ ਹਰਨਾਉ। ਨਾਮਕ ਤਾਰੇ ਸਗਲੇ ਜੰਤ, ਨਾਮਕ ਤਾਰੇ ਖੰਡ ਬ੍ਰਹਿਮੰਡ, ਨਾਮਕ ਤਾਰੇ ਸਿਮਤ ਪਿਤ ਪ੍ਰਾਣ, ਨਾਮਕ ਤਾਰੇ ਸੁਣਨ ਗਿਆਨ ਧਿਆਨ, ਨਾਮਕ ਤਾਰੇ ਆਗਾਸ ਪਾਤਾਲ, ਨਾਮਕ ਤਾਰੇ ਸਗਲੇ ਆਕਾਰ, ਨਾਮਕ ਤਾਰੇ ਪੁਰੀ ਐਸਾ ਭਵਨ, ਨਾਮਕ ਸੰਕ ਉਦਰੇ ਸੁਣ ਸਰਵਾਨਾ, ਕਰ ਕਿਰਪਾ ਜਸ ਆਪਣੇ ਨਾਮ ਲਾਏ, ਨਾਮਕ ਚੌਥੇ ਪਦਮ ਸੁਜਨ ਕਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੀ ਸਮਾਣੀ, ਸਤ ਕਰਮ ਜਗ ਨਚਨਾ ਸਤ ਮੂੜ, ਸਤ ਸਤ ਉਤਪਾਤ, ਸਤ ਕਰਨੀ ਨਿਰਮਲ ਲਈ, ਜਿਸੇ ਵਜਾਏ ਤਿਸੇ ਸਭ ਲਈ, ਸਤ ਨਾਮ ਪ੍ਰਭ ਕਾ ਸੁਖਦਾਈ, ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਜਨ ਸਤ ਜੰਗ ਦੇ ਪ੍ਰਵੇਸ਼, ਸਤ ਬੁਰਤ ਸਾ ਆ ਨਾਮ ਜਪਤਾ ਕੀ ਕਤ ਹੋਈ, ਆਪ ਸਤ ਕੀ ਸਭ ਸੋਏ, ਸਤਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤਨਾਮ ਗੁਰ ਤੇ ਪਾਈ, ਸਤਿਵਚਨ ਸਾਧੂ ਦੇ ਸਤ ਜਨ ਜਾਂ ਕਿਰ ਦੇ ਪ੍ਰਵੇਸ਼, ਸਤ ਨਿਰਤ ਪੂਜੇ ਜੇ ਕੋਈ, ਨਾਮ ਜਪਤਾ ਕੀ ਕਤ ਹੋਈ, ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਮਿਤ ਕਤ, ਜਿਸ ਕੇ ਸਿਸ ਕਰਨੇ ਹਾਰ, ਨਾ ਬੁਰ ਕਰਤ ਵਿਚਾਰ, ਕਾਰਤਿਕ ਮਿਤਰਾਂ ਜਾਣੇ ਕੀ ਆ, ਨਾਨਕ ਜਸ ਪਾਵੇ ਸੋ ਵਰਤੀ ਆ, ਬਿਸਮਨ ਬਿਸਮ ਪੈ ਬਿਸਮਾਦ, ਜਿਨ ਪੂਜਾ ਜਸ ਆਇਆ ਸਵਾਦ, ਪ੍ਰਭ ਕੇ ਰੰਗ ਰਾਚ ਨ ਰਹਿ, ਗੁਰ ਕੇ ਵਚਨ ਪਦਾਰਥ ਲੈ, ਓਏ ਦਾਤੇ ਦੁੱਖ ਕਾਟਨ ਹਾਰ, ਜਾਂ ਕੇ ਸੰਗ ਤਰੇ ਸੰਸਾਰ, ਜਨ ਕਾ ਸਿਵ ਸੂਟ ਭਾਗੀ, ਜਨ ਕੇ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੇ ਸਰੂਕ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ ਅਸ਼ਟਪਦੀ, ਚਾਰਨ ਸਤਸਤ ਪ੍ਰਸੁਨਹਾਰ, ਪੂਜਾ ਸਤ ਸਤ ਸੇਵਧਾਰ, ਦਰਸ਼ਨ ਸਤ ਪੇਕਨਹਾਰ, ਨਾਮ ਸਤ ਸਤਿਆਵਨਹਾਰ, ਆਪ ਸਤ ਸਤ ਸਪਤਹਾਰੀ, ਆਪੇ ਗੁਣ ਆਪੇ ਗੁਣਕਾਰੀ, ਸਵਬਦ ਸਤ ਸਤ ਪ੍ਰਭਗਤਾ, ਸਰਤ ਸੁਰਤ ਸਤ ਸਤ ਜਸ ਸੁਨਤਾ, ਬੁਜਨਹਾਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਰ ਦੇ ਜਨਮਾਨਿਆ, ਕਨ ਗਰਾਮ ਤਿੰਨ ਬੂਲ ਪਸਾਨਿਆ, ਜਾਂ ਕਿਰਤੇ ਵਿਸ਼ਵਾਸ ਪ੍ਰਭਿਆਇਆ, ਤਤ ਗਿਆ ਤੇ ਸਮਰ ਪ੍ਰਗਟਾਇਆ, ਪੈ ਤੇ ਨਿਰਭ ਹੋਈ ਪਸਾਨਾ, ਜਿਸ ਦੇਵ ਸਮਾਜ ਸਮਾਨਾ, ਵਸਤ ਮਾਹੀ ਲੈ ਵਸਤ ਕਢਾਈ, ਤੱਕ ਪੀਨੇ ਕਿਨੈ ਜਾਈ, ਬੂਜੇ ਬੂਜਨ ਹਾਜ਼ਰੇ ਬਵੇਕ, ਨਾਰਾਇਣ ਮਲੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕ ਸੇਵਕ ਮਨ ਪ੍ਰਤੀਤ, ਠਾਕੁਰ ਕ ਸੇਵਕ ਨਿਰਮਲ ਰੀਤ, ਠਾਕੁਰ ਕ ਸੇਵਕ ਜਾਨੇ ਸੰਗ, ਪ੍ਰਭ ਕਾ ਸੇਵਕ ਨਾਮ ਕਿਰੰਗ, ਸੇਵਕ ਉਪਰ ਪਾਲਣ ਹਾਰਾ, ਸੇਵਕੀ ਰੱਖੇ ਨਿਰੰਕਾਰਾ, ਸੋ ਸੇਵਕ ਜਸ ਜਿਸ ਤਿਆ ਪ੍ਰਭ ਧਾਰੇ, ਨਾ ਸੋ ਸੇ ਸਾਸ ਸਾਸ ਸਮਾਰੇ, ਆਪਣੇ ਜਨਕਾ ਪ੍ਰਤਾ ਢੱਕ ਰਿਹਾ, ਆਪਣੇ ਸਭ ਕੀ ਸਰਪਾ ਰੱਖੇ, ਆਪਣੇ ਦਾਸ ਖੁਦੀ ਵਡਿਆ, ਆਪਣੇ ਸੇਵਕ ਨਾਮ ਜਪਾਈ,
ਆਪ ਆਪਣੇ ਸੇਵਕੀ ਆਪਤ ਰਾਖੇ ਤਾਂ ਕਿ ਕਦਮਤ ਕੋਈ ਨਾ ਲਾਖੇ ਪ੍ਰਭ ਕੇ ਸੇਵ ਕੋ ਨਾ ਪਹੁੰਚੈ ਪ੍ਰਭ ਕੇ ਸੇਵ ਉਥੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾ ਸੋ ਸੇਵਕ ਦਾ ਦਿਸ ਪਟਾਇਆ ਨੀਕੀ ਕੀਰੀ ਮੈਂ ਕਰ ਸੇ ਪਸਮ ਕਰੇ ਉਸ ਕੋਟ ਰਾਖੈ ਜਿਸ ਕਾ ਸਾਸਨ ਕਾਟ ਤੇ ਆਪ ਤਾਕੂ ਰਾਖਤੇ ਕਰੇ ਹਾਟ ਸਮਾਨ ਜਿਤਨ ਕਰਤਵ ਪਾਤ ਜਿਸਕੇ ਕਰਤਵ ਪਿਰਥੇ ਚਾਰ ਮਾਰੇ ਨਾ ਰਾਖੇ ਵਰ ਨਾ ਕੋਈ ਸਬਜ਼ੀਆਂ ਕਾ ਰਾਖੇ ਸੋ ਏ ਕਾਇ ਸੋਚ ਕਰੀ ਪ੍ਰਾਣੀ ਜਪਨਾਨ ਨਾਨੀ ਬਾਰ ਬਾਰ ਬਾਰ ਜਪੀਏ ਪੀਏ ਮਰਤੇ ਮੰਤਨ ਤਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਜਿਸਕ ਸਵਰਨਾਈ ਦੁਸ਼ਟਾਇਆ ਨਾਮ ਤਨ ਨਾਮ ਤਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਕਾ ਸੰਗ ਹੈ ਨਾਮ ਰਸ ਜੋ ਜੰਤਮ ਤਾਨੇ ਮੰਤਨ ਨਾਮ ਨਾਮ ਸਮਾਨੇ ਉੜ ਪੈ ਸੋ ਨਾਮ ਕਹੋ ਨਾਨਕ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਸ ਜੀ ਬਾਦ ਰਾਤ ਪ੍ਰਭ ਆਪਣੇ ਜਨ ਕੀ ਨੀਰਾਤ ਕਰੇ ਭਗਤਾ ਤੂੰ ਚਾਹੇ ਪ੍ਰਭ ਆਪਣੇ ਸੂਰੇ ਸਮਾਏ ਜੋ ਆਹੋ ਵਤ ਸੋ ਜਾਣੈ ਪ੍ਰਭ ਨੇ ਕਹੋ ਪਛਾਣੇ ਤੁਸਕੀ ਮਹਿਮਾ ਕੌਣ ਬਖਾਨੋ ਤੁਸਕਾ ਗੁਣ ਇੱਕ ਨਾ ਜਾਣੋ ਤਿਸਕਾ ਗੁਣ ਕਹਿ ਇੱਕ ਨਾ ਜਾਣੋ ਆਰਤ ਪੈਰ ਪ੍ਰਭ ਸਿਹਾ ਜੋ ਰਹਿ ਕਹੋ ਨਾਨਕ ਸੇ ਜਨ ਪੂਰੇ ਮਨ ਮੇਰੇ ਤਿੰਨ ਕੀ ਓਟ ਲੇਹੇ ਮੰਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭ ਛਾਤਾ ਸੋਸ਼ਨ ਸਰਬ ਤੂ ਕਾ ਦਾਤਾ ਤੁਸਕੀ ਸਰਨ ਸੁਰਸ ਪਾਵੇ ਦਿਸਕੇ ਦਸਬ ਪਾ ਮਿਟਾਵੇ ਔਰ ਸਿਆ ਨਵ ਸਗਲੀ ਛਾੜ ਜਨ ਕੀ ਸੇਵਾ ਲਾਗ ਆਵਨ ਜਾਣ ਹੋਵੀ ਤੇਰਾ ਨਾਨਕ ਜਨ ਕੇ ਪੂਰ ਸਤ ਪੈਰਾ ਸਲੋਕ ਸਤਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਹੂ ਤਿਸਕੇ ਸੰਗ ਸਕੂਦ ਰਹਿ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੀ ਪ੍ਰਤਪਾਲ ਸੇਵਕੋ ਗੁਰਸਤਾ ਦਿਆਲ ਸਿੱਖ ਕੀ ਗੁਰਦੁਰਮਤ ਮਲ ਹੈ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਪਕਾਰ ਤੇ ਹਾਟੇ ਸਤਿਗੁਰ ਸਿੱਖੋ ਨਾਮ ਤਨ ਦੇ ਗੁਰ ਕਾ ਸਿੱਖ ਪਟਭਾਗੀ ਹੇ ਸਤਿਗੁਰ ਸਿੱਖ ਹਲਤ ਪਲਤ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕਾ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਸ਼ਨਾ ਜਨਾਵੇ ਹਰ ਹਰ ਨਾਮ ਰੇ ਸਤਿਆਵੈ

ਸੇਵਾ ਕਰਤ ਹੋਏ ਨਿਕਾਮੀ ਤਿਸਕੋ ਪ੍ਰਾਪ ਸੁਮੀ ਆਪਣੀ ਕਿਰਪਾ ਚ ਸਾਫ਼ ਕਰੀ ਨਾ ਸੋ ਸੇਵ ਗੁਰ ਕੀ ਬਤਲੈ ਵੇਸ ਵਿਸਵੈ ਗੁਰ ਕਾ ਮਨ ਮਨ ਹੈ ਸੋ ਸੇਵ ਪਰਮੇਸ਼ਰ ਕਿਰਤ ਜਾਣੇ ਸੋ ਸਤਿਗੁਰੂ ਚ ਸਰਦੇ ਅਰਣਾ ਉਨ ਕੁਮਾਰ ਗੁਰੂ ਕੋ ਬਲ ਦਾਉ ਸਰਮਦਾਨ ਜੀ ਕਾ ਦਾਤਾ ਅਠ ਪੈਰ ਪਾ ਬ੍ਰਹਮ ਰੰਗਤਾ ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਆਪਣੇ ਕਿਛ ਪਰਮ ਸਹਿਰ ਸਨ ਪਲੈ ਨ ਜਾਈਐ ਨਾਨਕ ਐਸਾ ਗੁਰੂਟ ਭਾਗੀ ਪਾਈਐ ਸਫਲ ਦਸ ਪੇਕ ਪੁਨੀਤ ਪਰਸ ਚਰਨ ਕਤ ਨਿਰਮਲ ਰੀਤ ਪੇਟ ਸੰਗਰਾਮ ਕੁਨ ਰਵੈ ਪਾਰ ਬ੍ਰਹਮ ਕੀ ਦੁਰਗੇ ਕਵੇ ਕਸੁਨ ਕਰ ਬਚਨ ਕੰਨੈ ਅਕਾਨੇ ਮਨ ਸੰਤੋ ਆਤਮ ਪਦਿਆਨੇ ਪੂਰਾ ਗੁਰਾ ਕੁਜਾ ਕਾ ਮਨ ਤਾਰਾ ਮਦਿਸ ਪੇਕ ਹੋਏ ਸੰਤ ਗੁਣ ਬੇਅੰਤ ਕੁੰਤਨੀ ਪਾਏ ਨਾ ਜਿਸ ਪਤ ਸਲੇ ਮਲਾਏ ਜੇ ਵਾਹਿਗੁਰੂ ਕੁਸਤਿਆ ਅਨੇਕ ਸਤਿਪੁਰਖ ਪੂਰਨ ਅਭਵੇਕ ਕਾਹੂ ਬਹੁ ਨ ਬਚਿਤ ਪ੍ਰਾਣੀ ਗੁਚਿਤ ਪਵ ਨਿਰਵਾਣੀ ਨਿਰਾਹਾ ਨਿਰਵਾਰ ਸੁਖਤਾਈ ਤਾਂ ਕਿ ਕਿੰਤ ਕਿੰਨਾ ਪਾਈ ਅਣਕ ਭਗਤ ਬੰਦਨਿਤ ਕਰੈ ਚਰਨ ਕਮਲ ਹਿਰਦੈ ਸਿਮਰੈ ਬਲਹਾਰੀ ਸਤਿਗੁਰ ਆਪਣੇ ਨਾਨਕ ਤਿਸ ਪ੍ਰਸਾਦ ਐਸਾ ਪ੍ਰਭ ਜਪਣੇ ਅਰਸ ਪਾਵੇ ਜਨ ਕੋਈ ਮੁਤ ਪੀਵੇ ਵਿਸੋ ਹੋਏ ਉਸ ਪੁਰ ਕਾ ਨਾ ਹੀ ਕਦੀ ਮਨਾਸ ਜਨ ਜਾਂ ਕੇ ਮਨ ਪ੍ਰਗਟੇ ਕੁੰਤਾਸ ਆਠ ਪਾਰ ਕਾ ਨਾਮ ਲੇ ਸਚ ਦੇ ਸੋਕੂ ਦੇ ਮੁਬਾਰਕ ਸੰਗਲੇ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀ ਪ੍ਰਕਾਸ਼ ਨਾਨਕ ਭਰਮ ਬਹੁਤ ਦੁਖ ਤੈ ਤੇ ਨਾ ਸੇ ਤਪਤ ਮਾਇ ਠੰਡ ਪ੍ਰਦਾਈ ਨਾਠੇ ਪਾਈ ਜਨ ਮਰਨ ਕੇ ਮਿਟੇ ਦੇਸੇ ਸਾਧੂ ਕੇ ਪੂਰਨ ਪਦੇਸੀ ਪਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਮੈਂ ਆਤਮਾ ਤੇ ਕਹਿ ਨਸੈ ਜਿਸਕਾ ਸਾਤਨ ਕਿਰਪਾ ਧਾਰੀ ਸਾ ਸੰਗਤ ਪਨਾ ਮਰਾਈ ਥਿਤ ਪਾਈ ਚੁੱਕੇ ਭਰਮ ਗਮਨ ਸੁਨ ਨਾਨਕ ਹਾ ਹਾ ਜਸਰ ਵੜਾ ਨਿਰਗੁਣੇ ਆਪ ਸਗਨ ਪੀ ਉਹੀ ਕਲਾ ਧਾਰ ਜਨ ਸਕਲੀ ਮੋਹੀ ਆਪਣੇ ਚਿਤ ਪਾ ਬਣਾਏ ਆਪਣੀ ਕੀਮਤ ਆਪੇ ਪਾਏ ਹਰਬਣ ਦੂਜਾ ਨਾ ਏ ਕੋਈ ਸ੍ਰਵਣ ਅੰਤਰ ਏਕੋ ਸੋਏ ਓਤ ਪੁੱਤਰ ਵਿਆਰੂ ਪਰੰਗ ਭੈ ਪ੍ਰਕਾਸ਼ ਸਤਿ ਕੇ ਸੰਗ ਰਚ ਰਚਨਾ ਆਪਣੀ ਕਲ ਧਾਰੇ ਬਨ ਬਲਹਾਰੀ ਸਲੋਕ ਹੈ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸ਼ਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਤਨ ਸਾਰ ਅਸ਼ਟਪਦੀ ਸੰਚਨਾ ਮਿਲ ਕਰੂ ਵਿਚਾਰ ਏਕ ਸਿਮਰਣਾ ਮੇ ਆਧਾਰ ਭਵ ਸਮੀ ਵਿਸਾਰੂ ਚਰਨ ਕਮਲ ਨਿਰਵੈਣ ਤਾਰ ਕਰਨ ਕਾਰਨ ਸੁ ਸਮਰੱਥ ਦ੍ਰਿੜ ਗਹੁ ਨਾ ਵਰਵੰਤ ਤਨ ਸੰਚੋ ਭਗਵੰਤ ਸੰਚਨਾ ਕਾ ਨਿਰਮਲ ਮੰਤ ਏਕ ਆਸੁਰਖ ਬਨਵਾਏ ਸਰਬ ਰੋਗ ਨਾਨਕ ਮਿਟ ਜਾਏ ਜਿਸ ਸਰ ਕੋ ਚਾਰ ਕੁੰਟ ਉਠਤਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੁਸ ਕੁਨਤ ਬਾਸ਼ੇ ਮੀਤ ਸੋ ਸੁ ਸਾਧੂ ਸੰਗ ਪ੍ਰੀਤ ਜਿਸ ਸੁਭਾ ਕੋ ਕਰੇ ਪਲੀ ਕਰਨੀ ਸਾ ਸੁਭਾ ਪਜ ਹਰ ਕੀਨ ਸਰਨੇ ਅਨਕ ਪਾਵੀ ਰੋਗ ਨ ਜਾਏ ਰੋਗ ਮਟੇ ਹਰ ਖਦਲਾਏ ਸਰਵਨਦਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਮਾਨ ਮਨ ਪ੍ਰਭੂ ਹਰ ਕੇ ਨਾਏ ਤੈ ਦਿਸਤਾਵ ਤਾ ਬਿਠਾਏ ਤਾ ਕੋ ਬਿਗਨ ਲਾਗੇ ਕੋਈ ਜਾਂ ਕਰ ਤੇ ਵਸਿਆ ਸੋਏ ਕਾਲਤਾ ਤੇ ਠੰਡਾ ਰਣਾਓ ਸਿਮਰ ਸਿਮਰ ਸਦਾ ਸੁਖ ਪਾਓ ਬਹੁਗਣ ਸਹਿ ਪੂਰਨ ਹੋਏ ਆਸ ਭਗਤ ਪਾਇਆ ਤੂੰ ਪ੍ਰਕਾਸ ਕਰ ਜਾਏ ਵਸੀ ਬਨਾਸੀ ਕਉ ਨਾਨਕ ਘਾਟੀ ਜਮ ਫਾਸੀ ਤਤ ਵਿਚਾਰ ਕਈ ਨ ਸਾਚਾ ਜਨ ਵੇ ਸੁਖ ਆਚੂ ਕਾਚਾ ਆਵ ਆਗਮਨ ਮਿਟੇ ਪ੍ਰਭ ਸੇਵ ਆਵ ਤਿਆਗ ਸਰਨ ਗੁਣ ਦੇਵ ਜਨਮ ਕਾ ਹੋਈ ਉਧਾਰ ਰਸ ਪ੍ਰਾਣੇ ਉਧਾਰ ਪਵਨ ਛੂਟ ਨਾਰ ਸਿਮ ਸਾਧ ਵਿੱਚ ਵਿਚਾਰ ਹੈ ਹਾਰ ਕੀ ਭਗਤ ਕਰੋ ਮਨ ਲਾਏ ਮਨ ਬਸ਼ਤ ਨਾਨ ਫਲ ਪਾਏ ਸੰਗ ਨ ਚਾਲਸ ਤੇਰੀ ਤਨਾ ਤੂੰ ਕਿਆ ਲਪਟਾਵੇ ਮੂਰਖ ਮਨਾ ਸੂਤ ਮਿਤ ਕਟੰਬ ਅਰਵਿਨ ਤਾਇ ਨਿਤੇ ਕਹੁ ਤੂੰ ਕੁਣ ਸਰਾਥਾ ਰਾ ਰੰਗ ਮਾਇਆ ਵਿਸਥਾਰ ਇਣ ਤੇ ਕਹੁ ਕੁਣ ਛੁਟਕਾਰ ਸੀ ਆਸ ਹਸਤੀ ਰਥ ਆਸਵਾਰੇ ਝੂਠਾ ਜੰਪ ਝੂਠ ਪਾਸਾਰੇ ਜਿੰਦੀ ਤਿਸ ਬੂਝਣਾ ਬਗਾਨਾ ਨਾ ਵਸਾ ਨਾਨਕ ਪਛਤਾਨਾ ਗੁਰ ਕੀ ਮਾਤੂ ਲਿਹੇ ਇਆਨੇ ਭਗਤ ਬਣਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੂ ਚੀਤ ਚਰਨ ਕਮ ਰਾਖੋ ਮਨ ਮਾਏ ਜਨਮ ਜਨਮ ਕੇ ਗਿਲ ਜਾਹੇ ਆਪ ਜਪੂ ਬਰੇ ਨਾਮ ਜਪਾਪੂ ਸੁਣਤ ਕੈਦ ਰੈਦ ਕਰ ਪਾਪੂ ਸੁਅਰ ਪੂਤ ਸਤਰ ਗੋ ਨਾਊ ਸਹਿ ਸਭਾਇ ਨਾਨਕ ਨੂੰ ਗਾਓ ਗੁਣ ਗਾਵਤ ਰਿਤੁ ਸਮੈਲ ਬਿਣਸ ਜਾਏ ਹੋ ਮੈਂ ਬਖੈਲ ਹੂਹੇ ਚਿੰਦ ਪਸੇ ਸੁਖ ਨਾਲ ਸਾਸ ਕਰਾ ਸਰਨਾਮ ਸਮਾਲੂ ਸਾੜ ਸਿਆਨ ਸਗਲੀ ਮਰਾ ਸਾ ਸੰਗ ਪਾਵੇ ਸੱਚ ਤਨਾ ਹਰ ਪੂੰਜੀ ਸੱਚ ਕਰੂ ਵਿਹਾਰ ਈਹਾਂ ਸੁਖ ਤਰ ਕੇ ਜੈਕਾਰ ਸਰਮਨਾ ਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੀਖ ਏਕੋ ਜਾਪ ਏਕੋ ਸਲਾਹੇ ਇੱਕ ਸਿਮਰ ਏਕੋ ਮਨ ਆਹੇ ਇੱਕ ਸੇ ਗੁਣ ਗਾਓ ਅਨੰਤ ਮੰਤਰ ਜਾਪ ਏਕ ਭਗਵੰਤ ਏਕੋ ਏਕੋ ਏਕ ਏਕ ਆਪ ਪੂਰਨ ਪੂਰੇ ਪ੍ਰਵਿਆਪ ਆਨਕ ਵਿਸਥਾਰ ਏਕ ਤੇ ਭੈ ਏਕ ਰਾਤ ਪ੍ਰਾਸ਼ਤ ਕੈ ਮਨ ਤਨ ਅੰਤਰ ਏਕ ਪ੍ਰਭ ਰਾਤਾ ਗੁਰਪ੍ਰਸਾਦ ਨਾਨਕ ਇੱਕ ਜਾਤਾ ਸਲੋਕ

ਪ੍ਰਭਾ ਪਾਰਮ ਅੰਮ੍ਰਿਤਸਰ ਦਾ ਪੂਰਾ ਸਦਾ ਸਦਾ ਪ੍ਰਭ ਕੇ ਗੁਣ ਗਾਓ ਸਾਸ ਸਤ ਪ੍ਰਭ ਤੁਮੇ ਧਿਆਓ ਚਰਨ ਕਮਲ ਸੋ ਲਾਗੇ ਪ੍ਰੀਤ ਭਗਤ ਕਰੋ ਭਗਤ ਨੀਤ ਏਕ ਓ ਟਿਕ ਆਧਾਰ ਨਾਨਕ ਮਾਂਗੇ ਨਾ ਪ੍ਰਭ ਸਾਰੁ ਪ੍ਰਭ ਕੀ ਦਿਸ਼ਟ ਮਾਸਕ ਹੋਏ ਅਰਸ ਪਾਵੇ ਬਿਰਲਾ ਕੋਏ ਜਿਨ ਚਾਖੈ ਸੇ ਜਨ ਤਰਤਾਨੈ ਪੂਰਨ ਪੁਰਖ ਨਹੀਂ ਟਲਾਨੈ ਸੁਭਰ ਭਰੇ ਭਰੀ ਸੁਭਰ ਭਰੇ ਪ੍ਰੇਮ ਰਸ ਰੰਗ ਜੁਪਜੇ ਚਾਉ ਸਾਧਕ ਸੰਗ ਪਰੇ ਸਰਨਾਣ ਸਭ ਤਿਆਗ ਅੰਤਰ ਪ੍ਰਗਾ ਸੰਤ ਲਾਗ ਉੜ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਵਰਤੇ ਸੁਖ ਹੋਏ ਸੇਵਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋ ਦਿਆਲ ਸੇਵਕੀ ਨੂੰ ਸਦਾ ਨਿਹਾਲ ਬੰਧਨ ਕਾਰ ਜਨਮ ਪਿਆ ਜਨਮ ਪਰਮ ਗਿਆ ਸ਼ਕੁਨੀ ਸਰਦਾ ਸਬੁਰ ਪੂਰੀ ਰਵ ਰਿਆ ਸਤਸੰਗ ਹਜੂਰੀ ਜਿਸ ਕਾ ਸਾਥ ਲਿਆ ਮਲਾਏ ਭਾਗ ਭਗਤੀ ਨਾਮ ਸਮਾਏ ਸੋ ਕੋ ਵਿਸਰਜ ਕਾਲ ਨਾ ਭਾਨੈ ਸੋ ਕੋ ਵਿਸਰਜ ਜੀਆ ਜੇ ਕੀ ਆ ਜਾਣੈ ਸੋ ਕੋ ਵਿਸਰਜ ਸਭ ਕਿਸ਼ਤੀ ਆ ਸੋ ਕੋ ਵਿਸਰਜ ਜੀਵਨ ਜੀਆ ਸੋ ਕੋ ਵਿਸਰੇ ਜੇਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੇ ਸੋ ਕੋ ਵਿਸਰੇ ਜੇ ਵਿਕਤੇ ਕਾਢੇ ਜੰਡਨ ਕਾ ਟੂਟਾ ਗਾਂਢੇ ਗੁਰਪੂਰੇ ਤਤੇ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਤਿਆਇਆ ਸਾਜ ਸੰਤ ਕਰੋ ਏਕਾ ਮੈਂ ਤੁਜ ਪੂਰਨਾਮ ਸਿਮਰ ਸਿਮਰ ਸੁਖ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੂ ਵਿਵਰੈ ਨਾਮ ਜਪਾਵੋ ਭਗਤ ਪਾਏ ਤਰੀ ਸੰਸਾਰ ਬਿਨ ਭਗਤਿਆਂ ਉਸੀ ਸਾਹ ਸੁਰ ਕਲਿਆਣ ਸੁਖ ਨਿਦਨਾਮ ਬੂਟ ਜਦ ਪਾਏ ਵਿਸਰਾਂਤ ਸਕਲ ਦੁੱਖਾ ਉਤਨਾਸ ਨਾਨਕ ਨਾ ਜਪੀ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਮਨ ਤਮ ਤ੍ਰੇ ਸਿਆਉ ਨਿਤ੍ਰ ਵਿਗ ਦਸੋਏ ਮਨ ਬਖਸ ਸਾਜ ਚਰਨ ਤੋਏ ਭਗਤ ਨਾ ਕੇ ਮਨ ਤਰ ਰੰਗ ਬਰਲਾ ਗੋ ਪਾਵੇ ਸੰਗ ਏਕ ਬਸ ਤੀਜੇ ਕਰਮ ਆ ਗੁਰਪ੍ਰਸਾਦ ਨਾਮ ਜਪ ਮਿਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਹਾ ਸਰਬ ਸਮਾਏ ਪ੍ਰਭ ਬਖਸ਼ਾਂਤ ਦੀਨ ਦਿਆਲ ਭਗਤ ਵਸਲ ਸਦਾ ਕਿਰਪਾਲ ਅਨਾਥ ਨਾਨਕ ਗੋਬਿੰਦ ਕਪਾਲ ਸਰਪਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣੀ ਆਧਾਰ ਜੋ ਜੋ ਜਪੇ ਸੋਈ ਪਨੀਤ ਭਗਤ ਪਾਏ ਲਾਵੇ ਮਨਹੀਤ ਨਿਰਗੁਣ ਯਾਰਨੀ ਚ ਜਾ ਨਾਨਕ ਤੁਮਰੀ ਸਰਨ ਪੁਖ ਭਗਵਾਨ ਸਰਬ ਬੈਕੁੰਠ ਮੁਕਤ ਮੁਖ ਪਾਏ ਕਿਨ ਮਰ ਕੇ ਗੁਣ ਗਾਏ ਗਾਏ ਭੁਖ ਪੜਿਆਏ ਹਰ ਕੇ ਨਾਮ ਕਥਾਵਨ ਪਾਈ ਭੂਵਜਨ ਕੱਪ ਸੰਗੀਤ ਰਸਨਾ ਜਪਤੀ ਹਰ ਹਨੀਤ ਭਲੀ ਸੁਕਰਨੀ ਸੋਭਾ ਧਨਵੰਤਾ ਹਿਰਦੈ ਪਸੈ ਪੂਰਨ ਗੁਰਮੰਤ।

ਸਭ ਪ੍ਰਭੂਤ ਕਿਰਪਾਲੁ ਆਪਣੇ ਕਰਤਵ ਜਾਣੇ ਆਪ ਅੰਦਰ ਜਾਮੀ ਰੂਪ ਆਪੈ ਪ੍ਰਤਿ ਪਾਲੇ ਜੀਅਨ ਭਾਤ ਜੋ ਜੋ ਰਚੋ ਸਤ ਸੇ ਤਿਆਚ ਜਿਸ ਭਾਵੇ ਤਿਸ ਲੈ ਮਿਲਾਏ ਭਗਤ ਕਰੇ ਅਰਖੇ ਗੁਣ ਗਾਏ ਮਾਨ ਅਤਰ ਵਿਸਵਾਸ ਕਰ ਮੰਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਾਗਾ ਹਰੇਕੇ ਨਾਏ ਤਿਸ ਕੀ ਆਸ ਨ ਫਿਰ ਥੀ ਜਾਏ ਸੇਵਕੋ ਸੇਵਾ ਬਣ ਆਏ ਉਪੁੰਜ ਪਰਮ ਪਦ ਪਾਏ ਸਤੁ ਪ੍ਰਣੀ ਵਿਚਾਰ ਜਾਂ ਕੇ ਮਨ ਮਸੇ ਨਿਰੰਕਾਰ ਬੰਧਨ ਤੋਰ ਭੈ ਨਿਰਵੈਰ ਪੂਜਿਆ ਗੁਰ ਕੈ ਪੈਰ ਏ ਲੋਕ ਸੁਖੀ ਪਰ ਲੋਕ ਸੁਹੇਲੇ ਨਾਨਕ ਅਰੁਣ ਵਾਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵ ਉਪਰ ਪਰਮਾਨੰਦ ਰਾਮ ਕਰੋ ਵਿਚਾਰ ਗੁਰਲੁ ਦੇਕਾ ਕਰੋ ਉਦਾਰ ਅਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਤਨ ਕਾ ਸਿਆਓ ਪੇਖੋ ਨੇਰਾ ਮਿਟ ਗਿਆਨ ਬਿਨਸਿਆ ਦੇਰਾ ਸੁਨ ਉਪਦੇਸ਼ ਦੇਵ ਸਾਵ ਮਨੁਸ਼ੀ ਨਾਨਕ ਫਲ ਪਾਵ ਹਾਲਤ ਪਲਤ ਦੋਇ ਲਿਉ ਸਵਾਰੂ ਰਾਮ ਨਾਮ ਮੰਤਰ ਉਤਾਰੂ ਪੂਰੇ ਗੁਰ ਕੇ ਪੂਰੀ ਦਿਖਿਆ ਜਿਸ ਮਨ ਵਸੇ ਸਾਜ ਪ੍ਰਖਿਆ ਨ ਮੰਤ ਨਾਮ ਜਬ ਬੋਲ ਵਿਲਾਏ ਦਾ ਭੂਖ ਦਰਦ ਮਨ ਤੇ ਪੂ ਜਾਏ ਸੱਚ ਵਪਾਰ ਕਰੋ ਵਪਾਰੀ ਦੁਰਗੇ ਨਿਬੇਖੇ ਤੁਮਾਰੀ ਕਾਢੇ ਕਰ ਕੁਮਨ ਮਾਈ ਨਾਨਕ ਬੋਰਨਾ ਵੇ ਜਾਏ ਤਿਸ ਤੇ ਦੂਰ ਕਾ ਕੋ ਜਾਏ ਉਪਰ ਰੱਖਣ ਹਾਰ ਤਿਆਏ ਨਿਰਭਉ ਛੁਪੇ ਸਕਲ ਭਉ ਮਿਟੈ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਦਿਸਨਾਈ ਦੁਖ ਨਾਮ ਛੁਤ ਮਨੋ ਸੁਖ ਚਿੰਤਾ ਜਾਏ ਮਿਟੇ ਹੰਕਾਰ ਤਿਸ ਜਨ ਕੋਈ ਨਾ ਪਹੁੰਚਣ ਹਾਰ ਪ੍ਰਠਾਂਡਾ ਗੁਰੂ ਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੁਰੀਅਮ ਜਾ ਕੇ ਦਿਸ਼ਟ ਦਸਨ ਪੇਕ ਤੇ ਉਦਰ ਸਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਸਾਂ ਸੁੰਦਰ ਰੂਪ ਧਨ ਸੇਵਾ ਸੇਵਕ ਪਰਵਾਨ ਅੰਤਰਜਾਮੀ ਪੁਰਖ ਪ੍ਰਧਾਨ ਜਿਸਮ ਵਸਿਓ ਸੋਤ ਨਿਆਲ ਤਾਂ ਕੇ ਨਿਕਨਾਵਤ ਕਾਲ ਅਮਰ ਪੈ ਮਰਾ ਪਦ ਪਾਇਆ ਸਾਧ ਸੰਗ ਨਾਨਕ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾ ਸਾਹਮਣੇ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਨਾਨਕ ਦਾਸ ਮੁਕਤੇ ਜੋ ਬੋਲੈ, ਇਹਾ ਊਹਾ ਸੱਚ ਹੋਵੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਘਰ ਬਾਰ ਵਾਂਗ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ